ਇੱਕ ਮਿੰਟ ਲਈ ਹੇਠ ਚਲਾਇੰਦਾ ਆਪੇ ਦੇ ਵਡਿਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡਮੀ ਦੀ ਸਿਰੇ ਸਿਰ ਕੰਡੇ ਲਾਇੰਦਾ ਨਦਰ ਪੱਠੀ ਦੇਖ ਰਹੇ ਸੁਲਤਾਨਾ ਕਾਓ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

ਸੱਕਰ ਵੱਡਾ ਕਰ ਚਲਾਈਏ ਤਿਸ ਵਿੱਚ ਵੱਡੀਆਂ ਵੱਡੀਆਂ ਆਈ ਆ ਸਹਿ ਮੇਲੇ ਤਲਤਰੀ ਆਈ ਆ ਜਾ ਤਿਸ ਪਹਾੜਾ ਤਮਨ ਮਸਾਈਆ ਕਰ ਹੁਕਮ ਸਤਹੱਤਰ ਵਿੱਚ।

ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾ ਹੀ ਐਤ ਜਗਤ ਕਾਇਤ ਗਰ ਫੰਡੀ ਹੈ ਮੰਦਾ ਕਿਸੇ ਨਾ ਆਖੇ ਪੜ ਕਰੇ ਹੋ ਗੁਜੀ ਹੈ ਮੂਰਖ ਨਾਲ ਨਾਲ ਜੀ ਹੈ ਮੂਰਖ ਨਾਲ ਨਾਲ

ਬਚ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।

ਤੁਸੀਂ ਸਰਵਣ ਕਰ ਰਹੇ ਸੀ ਸੁਫਰਾਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਹੈ ਕਿ ਧਾਰਾ 370 ਅਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵਿਆਪਕ ਬਦਲਾਅ ਆਇਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੰਸਦ ਦੀਆਂ ਦੋਵਾਂ ਸਭਾਵਾਂ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੜਕ ਆਵਾਜਾਈ ਤੇ ਸ਼ਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਰੀਬ 300 ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆਈਆਂ ਤੇ ਦੂਰਦਰਸ਼ਨ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ 7 ਸਾਲ ਪਹਿਲਾਂ ਧਾਰਾ 370 ਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਜੀਵਨ ਵਿਚ ਵਿਆਪਕ ਬਦਲਾਅ ਆਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬੁਨਿਆਦੀ ਢਾਂਚੇ ਦਾ ਪਸਾਰ ਹੋਇਐ। ਸਿੱਖਿਆ, ਸਿਹਤ ਸੰਭਾਲ, ਉਦਮਸ਼ੀਲਤਾ ਤੇ ਖੇਡਾਂ ਵਰਗੇ ਖੇਤਰਾਂ ਵਿਚ ਮੌਕੇ ਵਧੇ ਨੇ। ਉਨਾਂ ਕਿਹਾ ਕਿ ਔਰਤਾਂ, ਹਾਸ਼ੀਆਗਤ ਭਾਈਚਾਰਿਆਂ ਜਾਂ ਜਿਨ੍ਹਾਂ ਨੂੰ ਦਹਾਕਿਆਂ ਤੋਂ ਆਪਣੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਿਆ ਰਖਿਆ ਗਿਆ ਸੀ, ਉਨ੍ਹਾਂ ਨੂੰ ਸੰਵਿਧਾਨ ਦੀ ਪੂਰੀ ਵਰਤੋਂ ਨਾਲ ਅਧਿਕਾਰ ਪ੍ਰਾਪਤ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਦਿਨ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਦੇਸ਼ ਇਸ ਸਾਲ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਾ. ਮੁਖਰਜੀ ਦੀ ਸੋਚ 5 ਅਗਸਤ 2019 ਨੂੰ ਇਤਿਹਾਸਕ ਤੌਰ ਤੇ ਪੂਰੀ ਹੋਈ। ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਨਾਲ ਨਾਲ ਲੱਦਾਖ ਦੀ ਤਰੱਕੀ ਪ੍ਰਤੀ ਅਤੇ ਯਕੀਨੀ ਬਣਾਉਣ ਲਈ ਕਿ ਹਰੇਕ ਨਾਗਰਿਕ ਨੂੰ ਵੱਡੇ ਸੁਪਨੇ ਦੇਖਣ, ਪ੍ਰਾਪਤ ਕਰਨ ਤੇ ਵਿਕਾਸ ਯਾਤਰਾ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਅੱਜ ਧਾਰਾ 370 ਨੂੰ ਰੱਦ ਕਰਨ ਦੀ 7ਵੀਂ ਵਰ੍ਹੇਗੰਢ ਏ। 2019 ਵਿਚ ਅੱਜ ਦੇ ਹੀ ਦਿਨ ਜਦੋਂ ਧਾਰਾ 370 ਜਿਸ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਨੂੰ ਸੰਸਦ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇਸ਼ ਦਾ ਇਕਲੌਤਾ ਰਾਜ ਸੀ ਜਿਸ ਦਾ ਧਾਰਾ 370 ਵਿਚ ਦਸੇ ਗਏ ਉਪਬੰਦ ਮੁਤਾਬਿਕ ਆਪਣਾ ਵੱਖਰਾ ਸੰਵਿਧਾਨ ਸੀ। ਇਹ ਇਕ ਅਸਥਾਈ ਉਪਬੰਦ ਸੀ ਜਿਸ ਨੇ ਰਾਜ ਨੂੰ ਵਿਸ਼ੇਸ਼ ਖੁਦਮੁਖਤਿਆਰ ਦਰਜਾ ਦਿੱਤਾ ਸੀ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਾਰੇ ਕੇਂਦਰੀ ਕਾਨੂੰਨ ਤੇ ਵੱਖ ਵੱਖ ਭਲਾਈ ਯੋਜਨਾਵਾਂ ਲਾਗੂ ਨੇ ਅਤੇ ਇਸ ਫੈਸਲੇ ਨੇ ਖੇਤਰ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਰਾਹ ਵੀ ਪੱਧਰਾ ਕੀਤਾ ਜਿਸ ਨਾਲ ਵਿਕਾਸ ਦੀ ਸੰਭਾਵਨਾ ਵਧਦੀ ਏ। ਰਾਜ ਸਭਾ ਵਿਚ ਜੰਮੂ ਕਸ਼ਮੀਰ ਤੋਂ ਭਾਜਪਾ ਸੰਸਦ ਮੈਂਬਰ ਸਤਪਾਲ ਸ਼ਰਮਾ ਨੇ ਅੱਜ ਕਿਹਾ ਕਿ ਧਾਰਾ 370 ਨੂੰ ਰੱਦ ਕੀਤਾ ਜਾਣਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਇਤਿਹਾਸ ਚ ਇਕ ਅਹਿਮ ਕਦਮ ਏ। ਸੰਸਦ ਭਵਨ ਕੰਪਲੈਕਸ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਰੇਕ ਨਿਵਾਸੀ ਤੱਕ ਹੁਣ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚ ਰਹੇ ਨੇ।
1: आज ही के दिन 2019 में 370 को निरस्त किया गया और हम सब जानते हैं कि जिस ऊंचाइयों की तरफ आज जम्मू कश्मीर अग्रसर है वो अपने आप में दर्शाता है कि 370 हमारे ऊपर एक कलंक था वो हट गया है। हमारी मातृशक्ति जिसकी शादी हमारे प्रदेश के बाहर होती थी उनका हक जो था वो छिन जाता था, उनके प्रॉपर्टी राइट्स जो थे वो चले जाते थे। वाल्मीकि समाज के लोग, गोरखा समाज के लोग 370 हटने के बाद उनको उनका हक मिला है।
0: ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਿਘਨ ਪਿਆ। ਲੋਕ ਸਭਾ ਤੇ ਰਾਜ ਸਭਾ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਜਦੋਂ ਲੋਕ ਸਭਾ ਨੇ ਸਵੇਰੇ 11 ਵਜੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਪ੍ਰਸ਼ਨ ਕਾਲ ਦੇ ਸੁਚਾਰੂ ਸੰਚਾਲਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਕਾਰਵਾਈ ਦਾ ਇਕ ਅਹਿਮ ਹਿੱਸਾ ਏ ਜੋ ਹਰ ਮੈਂਬਰ ਨੂੰ ਜਨਤਕ ਮੁੱਦੇ ਉਠਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
2: ਸੰਸਦ ਚਰਚਾ ਸੰਵਾਦ ਕੇ ਲਿਏ, ਆਪਕੇ ਵਿਚਾਰੋਂ ਕੀ ਅਭਿਵਿਅਕਤੀ ਕੇ ਲਿਏ ਪ੍ਰਸ਼ਨਕਾਲ ਮੈਂ ਮਹੱਤਵਪੂਰਨ ਪ੍ਰਸ਼ਨ ਪੁੱਛੋ, ਕਈ ਵਿਭਾਗੋਂ ਕੇ ਮਹੱਤਵਪੂਰਨ ਪ੍ਰਸ਼ਨ ਹੈ ਔਰ ਆਪ ਨਿਯੋਜਿਤ ਤਰੀਕੇ ਸੇ ਪੋਸਟਰਬਾਜੀ ਕਰਕੇ ਪ੍ਰਦਰਸ਼ਨ ਕਰਕੇ ਸਦਨ ਕੀ ਗਰਿਮਾ ਕੋ ਘਟਾਨਾ ਚਾਹਤੇ ਹੈ।
0: ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਵੀ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਦੁਪਹਿਰ 12 ਵਜੇ ਪਹਿਲੀ ਮੁਲਤਵੀ ਤੋਂ ਬਾਅਦ ਸਭਾ ਜੁੜੀ ਤਾਂ ਸਭਾਪਤੀ ਸੀ ਬੀ ਰਾਧਾ ਕ੍ਰਿਸ਼ਨਨ ਨੇ ਪ੍ਰਸ਼ਨਕਾਲ ਸ਼ੁਰੂ ਕੀਤਾ। ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਉਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ 300 ਅਜਿਹੇ ਸੰਸਥਾਨ ਖੋਲਣ ਦੀ ਇਜਾਜ਼ਤ ਦੇ ਦਿੱਤੀ ਏ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਕਰੀਬ 22 ਲੱਖ ਚਾਲਕਾਂ ਦੀ ਘਾਟ ਦਾ ਸਾਹਮਣਾ ਕਰ ਰਿਹੈ। ਸ੍ਰੀ ਗਡਕਰੀ ਨੇ ਡਰਾਈਵਰਾਂ ਲਈ ਵਿਗਿਆਨਕ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ, ਖਾਸ ਕਰਕੇ ਲੇਨ ਅਨੁਸ਼ਾਸਨ ਬਣਾਇਆ।

0: Nine to the third. ਭਾਰਤੀ ਰਿਜ਼ਰਵ ਬੈਂਕ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਲਚਕੀਲੀ ਮੰਗ ਦੀ ਹਮਾਇਤ ਪ੍ਰਾਪਤ ਹੈ ਅਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਆਰਥਿਕਤਾ ਬਣੀ ਹੋਈ ਏ। ਉਨਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਇਸ ਮਾਲੀ ਸਾਲ ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ। ਅੱਜ ਮਾਲੀ ਨੀਤੀ ਕਮੇਟੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ੍ਰੀ ਮਲਹੋਤਰਾ ਨੇ ਕਿਹਾ ਕਿ RBI ਨੇ ਰੈਪੋ ਦਰ ਨੂੰ 5.25% ਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਕੀਤੈ ਤੇ ਇਕ ਨਿਰਪੱਖ ਰੁਖ ਬਰਕਰਾਰ ਰਖਿਐ। ਉਨਾਂ ਇਹ ਵੀ ਕਿਹਾ ਕਿ ਮੌਜੁਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਆਰਥਿਕਤਾ ਨੇ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ, ਜਿਸ ਕਾਰਨ ਕੇਂਦਰੀ ਬੈਂਕ ਨੇ 2026-27 ਲਈ ਆਪਣੇ ਅਸਲ GDP ਵਿਕਾਸ ਅਨੁਮਾਨ ਨੂੰ ਸੋਧ ਕੇ 6.7% ਕੀਤਾ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਬਦਲਦੀ ਵਿਸ਼ਵ ਵਿਵਸਥਾ ਵਿਚ ਅਵਿਕਸਿਤ ਦੇਸ਼ਾਂ ਦੀ ਆਸਾ ਉਮੀਦਾਂ ਨੂੰ ਨੁਹਾਰ ਦੇਣ ਵਾਲਾ ਬਹੁਪੱਖੀਵਾਦ ਸਮੇਂ ਦੀ ਲੋੜ ਏ। ਡਾ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਵਿਚ 17 ਦੇਸ਼ਾਂ ਦੇ ਸਥਾਈ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਜੋ ਕਿ ਇਕ ਅਧਿਐਨ ਦੌਰੇ ਤੇ ਭਾਰਤ ਵਿਚ ਨੇ। ਵਿਦੇਸ਼ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਨ੍ਹਾਂ ਪ੍ਰਤੀਨਿਧੀਆਂ ਨਾਲ ਚਰਚਾ ਵਿਚ ਤਕਨਾਲੋਜੀ, ਸਮੁੰਦਰੀ ਸੁਰੱਖਿਆ, ਸ਼ਾਂਤੀ ਰੱਖਿਅਕ, ਵਿਕਾਸ ਭਾਈਵਾਲੀ ਤੇ ਆਫਤਾ ਪ੍ਰਤੀ ਪ੍ਰਬੰਧ ਸ਼ਾਮਲ ਸਨ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆ ਗਈਆਂ। ਇਸ ਨਾਲ ਆਲਮੀ ਊਰਜਾ ਸਪਲਾਈ ਵਿਚ ਰੁਕਾਵਟਾਂ ਨੂੰ ਘੱਟ ਕਰਨ ਦੀ ਸੰਭਾਵਨਾ ਵਧ ਗਈ ਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ ਕਰੀਬ 5% ਡਿੱਗ ਕੇ $80 ਪ੍ਰਤੀ ਬੈਰਲ ਤੋਂ ਹੇਠਾਂ ਆ ਗਿਐ। ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ 5% ਤੋਂ ਵੱਧ ਡਿੱਗ ਕੇ ਕਰੀਬ $76 ਪ੍ਰਤੀ ਬੈਰਲ ਹੋ ਗਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਓਮਾਨ ਨਾਲ ਸਬੰਧਤ ਗੱਲਬਾਤ ਵਿਚ ਪ੍ਰਗਤੀ ਹੋਈ ਏ। ਸ੍ਰੀ ਬੇਸੈਂਟ ਨੇ ਕਿਹਾ ਕਿ ਜਲਦ ਹੀ ਇਕ ਸਮਝੌਤਾ ਹੋ ਸਕਦਾ ਹੈ। ਦੂਰਦਰਸ਼ਨ ਪੰਜਾਬ ਵਿਚ ADD ਪੰਜਾਬ ਅੱਜ ਆਪਣੀ 26ਵੀਂ ਵਰੇਗੰਢ ਮਨਾ ਰਿਹੈ। ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼ ਪ੍ਰਤੀ ਆਪਣੀ ਸੇਵਾ ਦੌਰਾਨ ਡੀਡੀ ਪੰਜਾਬੀ ਨੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ, ਲੋਕ ਕਲਾ, ਸੰਗੀਤ, ਸਾਹਿਤ ਅਤੇ ਸਮਾਜਿਕ ਸਰੋਕਾਰਾਂ ਨੂੰ ਹਰ ਘਰ ਵਿਚ ਪਹੁੰਚਾਇਐ। ਚੈਨਲ ਜਿਸ ਨੇ 5 ਅਗਸਤ 2000 ਨੂੰ ਆਪਣੀ ਸੇਵਾ 24 ਘੰਟੇ ਉਪਲਬਧ ਕਰਾਈ ਸੀ, ਨੇ ਮਨੋਰੰਜਨ ਦੇ ਨਾਲ ਨਾਲ ਜਾਣਕਾਰੀ, ਸਿੱਖਿਆ, ਖੇਤੀਬਾੜੀ, ਸਿਹਤ, ਨੌਜਵਾਨ ਹੁਨਰ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਐ। ਇਹ ਪੰਜਾਬ ਦੇ ਸਭਿਆਚਾਰ ਅਤੇ ਰਵਾਇਤਾਂ ਲਈ ਇਕ ਮਜ਼ਬੂਤ ਮੰਚ ਬਣ ਗਿਆ, ਜੋ ਦੇਸ਼ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਨੂੰ ਉਨ੍ਹਾਂ ਦੀ ਜੜਾਂ ਨਾਲ ਜੋੜਦਾ ਏ। ਦੁਰਦਰਸ਼ਨ ਜਲੰਧਰ ਅੱਜ ਡੀਡੀ ਪੰਜਾਬੀ ਦੀ ਸਥਾਪਨਾ ਦਾ ਜਸ਼ਨ ਮਨਾਉਣ ਲਈ ਇਕ ਸੰਗੀਤਕ ਸ਼ਾਮ ਜਸ਼ਨ ਦੀ ਰਾਤ ਕਰਾ ਰਿਹੈ। ਇਸ ਨੂੰ ਸ਼ਾਮ 7 ਵਜੇ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਕੇਂਦਰ ਸਰਕਾਰ ਨੇ ਗੁਜਰਾਤ ਅਤੇ ਰਾਜਸਥਾਨ ਵਿਚ ਚੱਲ ਰਹੇ ਚਾਂਦੀਪੁਰ ਵਾਇਰਸ ਦੇ ਫੈਲਣ ਨਾਲ ਨਜਿੱਠਣ ਲਈ ਇਕ ਰਾਸ਼ਟਰੀ ਸਾਂਝੀ ਆਊਟ ਬ੍ਰੇਕ ਰਿਸਪਾਂਸ ਟੀਮ ਤੈਨਾਤ ਕੀਤੀ ਏ। ਇਹ ਤੈਨਾਤੀ ਦੇਸ਼ ਭਰ ਦੇ ਪ੍ਰਮੁੱਖ ਖੋਜ ਸੰਸਥਾਨਾਂ ਵੱਲੋਂ ਨਿਰੰਤਰ ਤੇ ਡੂੰਘੀ ਵਿਗਿਆਨਕ ਜਾਂਚ ਦੇ ਨਾਲ ਨਾਲ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਤਹਿਤ ਕੀਤੀ ਗਈ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਗਲਾਸਗੋ ਵਿਚ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਰਿਕਾਰਡ 7 ਸੋਨੇ ਦੇ ਅਤੇ 3 ਚਾਂਦੀ ਦੇ ਤਮਗੇ ਜਿੱਤਣ ਲਈ ਭਾਰਤੀ ਮੁੱਕੇਬਾਜ਼ੀ ਸੰਘ ਅਤੇ ਐਥਲੀਟਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਏ। ਉਨਾਂ ਕਿਹਾ ਕਿ ਉਨਾਂ ਦਾ ਸਮਰਪਣ ਤੇ ਅਨੁਸ਼ਾਸਨ ਦੇਸ਼ ਭਰ ਦੇ ਨੌਜਵਾਨ ਐਥਲੀਟਾਂ ਨੂੰ ਪ੍ਰੇਰਿਤ ਕਰਦਾ ਰਹੇਗਾ। 2026 ਵਿਸ਼ਵ ਐਥਲੈਟਿਕਸ U20 ਚੈਂਪੀਅਨਸ਼ਿਪ ਅੱਜ ਤੋਂ ਅਮਰੀਕਾ ਵਿਚ ਸ਼ੁਰੂ ਹੋ ਰਹੀ ਏ। 36 ਮੈਂਬਰੀ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਚ ਹਿੱਸਾ ਲਏਗੀ। ਬੈਡਮਿੰਟਨ ਵਿਚ ਭਾਰਤ ਦੀ ਈਸ਼ਾ ਰਾਣੀ ਬਰੂਆ, ਤਨਵੀ ਸ਼ਰਮਾ ਤੇ ਸ਼੍ਰੀਆਂਸ਼ੀ ਵਲੀਸ਼ੇਟੀ ਦੱਖਣੀ ਕੋਰੀਆ ਦੇ ਆਸਾਨ ਚ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਔਰਤਾਂ ਦੇ ਸਿੰਗਲਸ ਦੇ ਦੂਜੇ ਰਾਊਂਡ ਵਿਚ ਪਹੁੰਚ ਗਈਆਂ ਨੇ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਕਿ ਧਾਰਾ 370 ਤੇ 35A ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵਿਆਪਕ ਬਦਲਾਅ ਆਇਐ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੰਸਦ ਦੀਆਂ ਦੋਵਾਂ ਸਭਾਵਾਂ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਐ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਰੀਬ 300 ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰਾਂ ਕੇ ਸਾਥ ਮੈਂ ਨਿਤਿਕਾ ਤਿਆਗੀ। वज़ीर-ए-आज़म नरेंद्र मोदी ने कहा है कि दफा 370 को मंसूख किए जाने के बाद जम्मू कश्मीर और लद्दाख के लोगों की जिंदगी यकसर तब्दील हो गई है। RBI ने इस माली साल के दौरान 6.7% मजमू शरह तरक्की का तखमीना लगाया है। उसने कहा है कि इकतदी नशोनुमा को मुस्तकम मांग से मदद मिल रही है। پارلیمنٹ کے دونوں ایوانوں کی کارروائیوں میں کئی معاملات پر رکھنے کا سلسلہ جاری ہے۔

ਕੌਮ ਤੋਂ ਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ ਸੁਣਦੇ ਪਏ ਹੋਵੇ। ਰੱਬ ਨੇ ਪਿਆਰ ਦੇ ਜ਼ਰੀਏ ਦੁਨੀਆਂ ਕੀ ਰਚਨਾ ਕੀਤੀ ਹੋਈ ਤੇ ਇਸ ਪਿਆਰ ਦੇ ਜ਼ਰੀਏ ਹੀ ਇਨਸਾਨ ਸਾਰਾ ਚੀਜ਼ਾਂ ਵਿਚ ਰੱਬ ਦੀ ਹਾਜ਼ਰੀ ਕੋ ਰੂਬਰੂ ਦੇਖ ਸਕਦਾ ਹੈ। ਸ਼ਾਹਬਾਜ਼ ਕਲੰਦਰ ਦਾ ਨਾਂ ਤੁਸੀਂ ਸੁਣਿਆ ਹੋ ਸੀ। ਸ਼ਾਹਬਾਜ਼ ਕੋ ਭਾਈ ਬੰਦੀ ਸ਼ਾਂਤੀ ਤੇ ਸਬਰ ਦਾ ਸੁਨੇਹਾ ਦੇਣ ਕੀਤੇ ਜਾਂਦਾ ਵੇਂਦਾ ਹੈ। ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਔਲੀਆ ਬਹੁ ਵੈਰਾਗ ਤੇ ਸਹਾਰਨ ਸ਼ਕਤੀ ਦੇ ਪ੍ਰਤੀਕ ਹਨ। ਔਲੀਆ ਸਾਹਿਬ ਆਦੇਹੀਨ ਸੁਫੀਆਨਾ ਕਲਾਮ ਬਹਾਵ ਰੂਹਾਨੀ ਪਿਆਰ ਦਾ ਬਹਾਵ ਹੈ। ਇਹ ਪਿਆਰ ਤੇ ਭਗਤੀ ਦੇ ਜ਼ਰੀਏ ਸੱਚ ਵੱਲ ਕੋ ਗਿਣੇ ਦੀ ਵੇਂਦੀ ਹੈ। ਇਸ ਗੱਲ ਕੋ ਤੁਸਾਂ ਗਾਲਿਬ ਦੇ ਇਸ ਮਸ਼ਹੂਰ ਸ਼ੇਰ ਤੋਂ ਬਹੁ ਵਧੀਆ ਤਰੀਕੇ ਸਮਝ ਸਕਦੇ ਹੋ। ਸ਼ੇਰ ਕੋ ਮੈਂ ਕੁਝ ਸਰਾਇਕੀ ਚ ਪੜੇਂਦੀ ਹਾਂ। ਉਹ ਆਏ ਸਾਡੇ ਘਰ ਵਿਚ ਖੁਦਾ ਦੀ ਕੁਦਰਤ ਹੈ ਕਦਹਾ ਅਸਾਂ ਉਨ੍ਹਾਂ ਕੋ ਕਦਹਾ ਆਪਣੇ ਘਰ ਕੋ ਦੇਦੇ ਹਾਂ। ਇਕ ਬੜਾ ਸ਼ੇਰ ਗਾਲਿਬ ਦਾ ਹੈ ਤੁਸਾਂ ਨਾ ਆਏ ਤਾਂ ਕੀ ਸਵੇਰ ਨਾ ਹੋਈ ਹਾਂ ਪਰ ਚੈਨ ਨਾਲ ਬਸਰ ਨਾ ਹੋਈ ਮੇਰਾ ਹਾਲ ਸੁਣਾ ਜਮਾਨੇ ਨੇ ਇਕ ਤੁਸਾਂ ਕੋ ਖਬਰ ਨਾ ਹੋਈ ਤੇ ਆਓ ਹੁਣ ਸੁਣਦੇ ਹਾਂ ਸ਼ਾਹ ਹੁਸੈਨ ਦੀ ਕਾਫੀ ਗਾਵਣ ਵਾਲੀ ਹਿੰਦ ਸੰਤੋਸ਼ ਕੁਮਾਰ।

ਨਾ ਕਲਾਮ ਮੈਂ ਤੁਹਾਨੂੰ ਤਾਂ ਦੱਸਿੰਦੀ ਹਾਂ ਕਿ ਭਾਰਤ ਵਿੱਚ ਪਹਿਲਾਂ ਤੋਂ ਹੀ ਲੋਕ ਭਗਤੀ ਸੰਗੀਤ ਸੁਣਦੇ ਹੈ ਤਾਂ ਸੂਫੀ ਸੰਗੀਤ ਜਦੋਂ ਆਇਆ ਹੈ ਤਾਂ ਫੌਰਨ ਲੋਕਾਂ ਦੇ ਹਾਕ ਨੂੰ ਭਾਵਣ ਲੱਗਾ ਤਾਂ ਸਫਲਾ ਰਿਹਾ ਕਿਉਂਕਿ ਸੂਫੀ ਕਵਿਤਾ ਸਿਰਫ ਗੀਤ ਜਾਂ ਕਵਿਤਾ ਨਹੀਂ ਹੁੰਦੀ ਇਸ ਵਿੱਚ ਉਪਦੇਸ਼ ਦਿੱਤੇ ਜਾਂਦੇ ਹਨ ਜ਼ਿੰਦਗੀ ਨੂੰ ਸਵਾਰਨ ਕੀਤੇ ਸਮਾਜਿਕ ਬੁਰਾਈਆਂ ਮਿਟਾਵਣ ਕੀਤੇ ਇਸ ਕੀਤੇ ਇੱਛਿਤ ਲੋਕਾਂ ਦੇ ਹਾਕ ਨੂੰ ਭਾ ਗਏ ਅਮੀਰ ਖੁਸਰੋ ਨੂੰ ਸੂਫੀ ਗੀਤ ਸੰਗੀਤ ਦਾ ਪਿਓ ਆਖਾ ਵੇਂਦਾ ਹੈ ਉਨ੍ਹਾਂ ਦੇ ਕਲਾਮ ਕਵਾਲੀਆ ਲਿਕਾਰ ਹਨ ਗਜ਼ਲ ਕਤਾ ਰੁਬਾਈ ਉਨ੍ਹਾਂ ਦੇ ਬੇਰੂਪ ਹਨ ਅਮੀਰ ਖੁਸਰੋ ਦਾ ਇੱਕ ਛੋਟਾ ਜਿਹਾ ਸ਼ੇਰ ਹੈ ਜੋ ਪੈਰ ਆਵਣ ਕੋ ਕਹ ਗਏ ਅਜਹੂ ਨਾ ਆਏ ਇੱਕ ਹੋਰ ਸ਼ੇਰ ਹੈ ਜਿਸ ਵਿਚ ਅਮੀਰ ਖੁਸਰੋ ਨੇ ਪਰਿਵਾਰ ਤੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਅਸਾ ਤਾਂ ਬਾਬੁਲ ਤੇਰੇ ਪਿੰਜਰੇ ਦੀ ਚਿੜੀਆਂ ਸਵੇਰ ਕੀਤੇ ਉੱਡ ਜਾ ਸਾਂ ਬਾਬਲ ਮੇਕੋ ਕਾਨੂੰ ਵਿਆਹੇ ਪਰਦੇਸ ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਬੀਬੀ ਨੂਰਾਂ ਦਾ ਗਾਇਆ ਸੁਫੀਆਨਾ ਕਲਾਮ।

ਹਰੀ ਬੀਬੀ ਨੂਰਾ ਦਾ ਗਾਇਆ ਸੁਫੀਆਨਾ ਕਲਾਮ। ਹੁਣ ਮੈਂ ਤੁਹਾਨੂੰ ਬੁੱਲੇ ਸ਼ਾਹ ਬਾਰੇ ਕੁਝ ਦੱਸਦੀ ਹਾਂ। ਬੁੱਲੇ ਸ਼ਾਹ ਨੇ ਛੋਟੀ ਉਮਰ ਵਿਚ ਹੀ ਲਿਖਣਾ ਸ਼ੁਰੂ ਕੀਤਾ ਹੈ। ਇਨ੍ਹਾਂ ਨੇ ਫਾਰਸੀ ਤੇ ਪੰਜਾਬੀ ਵਿਚ ਬਹੁ ਲਿਖਾ ਹੈ। ਬੁੱਲੇ ਸ਼ਾਹ ਆਧਾ ਵੇਂਦੇ ਗਰੂਰ ਨਾ ਕਰ ਸ਼ਾਹ ਇਹ ਸ਼ਰੀਰ ਦਾ, ਤੇਰਾ ਵੀ ਖਾ ਖੋਕਾ ਮੇਰਾ ਵੀ ਖਾ ਖੋਕਾ। ਕਿੰਨੀ ਸੱਚਾਈ ਹੈ ਇਸ ਸ਼ੇਰ ਵਿਚ। ਬੁੱਲੇ ਸ਼ਾਹ ਮੰਨਦੇ ਹੈ ਕਿ ਰੱਬ ਨਾਲ ਇਸ਼ਕ ਤਦੇ ਹੀ ਹੋ ਸਕਦਾ ਹੈ ਜਦੋਂ ਉਹਦੇ ਬੰਦਿਆਂ ਨਾਲ ਵੀ ਥੀਵੇ। ਇਸ ਸ਼ੇਰ ਤੋਂ ਸਮਝੋ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਰਾਂਝਾ ਮੈਂ ਵਿਚ ਮੈਂ ਰਾਂਝੀ ਵਿਚ ਹੋਰ ਖਿਆਲ ਨਾ ਕੋਈ, ਮੈਂ ਕਮਲੀ ਹਾਂ। ਇਕ ਸ਼ੇਰ ਬੁੱਲੇ ਸ਼ਾਹ ਦਾ ਸਿਰੈਕੀ ਵਿਚ ਹੈ, ਬਯਾ ਨੇ ਸਾਰਾ ਗੱਲ ਲੜੀਆਂ ਅੱਲਾ ਅੱਲਾ ਦੀ ਗਾਲ, ਕੁਝ ਰੌਲਾ ਪਾਇਆ ਆਲਮਾ ਕੁਛ ਕਾਗਜ਼ਾ ਪਾਇਆ ਝਲ। ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਹਾਂ ਪੂਰਨ ਚੰਦ ਵਡਾਲੀ ਤੇ ਸਾਥੀਆਂ ਕੋ।

ਇਹ ਹੈ ਪੂਰਨ ਚੰਦ ਵਡਾਲੀ ਤੇ ਸਾਥੀਆਂ ਨੇ ਗਾਇਆ ਸੁਫੀਆਨਾ ਕਲਾਮ। ਸੂਫੀ ਸੰਗੀਤ ਹਮੇਸ਼ਾ ਅਮੀਰ ਵਿਰਾਸਤ ਦੇ ਰੂਪ ਵਿਚ ਮੌਜੂਦ ਰਿਹਾ ਹੈ। ਚੰਗੇ ਵਿਚਾਰਾਂ ਨੂੰ ਫੈਲਾਣ ਕੀਤੇ ਸੂਫੀ ਸੰਗੀਤ ਇਕ ਬੜਾ ਜ਼ਰੀਆ ਬਣਾ ਹੈ ਤੇ ਇਹ ਹੈ ਤੁਹਾਡੇ ਕੀਤੇ ਸਰਾਇਕੀ ਪ੍ਰੋਗਰਾਮ ਜਿਸ ਵਿਚ ਤੁਸਾਂ ਸੁਫੀਆਨਾ ਕਲਾਮ ਸੁਣਦੇ ਪਏ ਹੋਵੇ। ਇਹ ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ ਸਾਕੋ ਖਤ ਘਲ ਕੇ ਜ਼ਰੂਰ ਦੱਸਣਾ। ਹੁਣ ਸਰਾਇਕੀ ਪ੍ਰੋਗਰਾਮ ਇੱਥੇ ਹੀ ਖਤਮ ਥਿੰਦਾ ਹੈ। ਹਰਜੀਤ ਕੌਰ ਨੂੰ ਇਜਾਜ਼ਤ ਦੇਵੋ। ਹੁਣ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਹੁਣ ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ।

سامن دی خدمت شیتل سلام عرض کر دیے. ਸਾਡੀ ਅੱਜ ਦੀ ਇਸ ਮੰਜਲਿਸ ਚ ਹੁਣ ਤੋਂ ਕੁਝ ਹੀ ਪਲਾਂ ਚ ਤੁਸੀਂ ਸਮਾਰਟ ਫਰਮਾਓਗੇ ਪ੍ਰੋਗਰਾਮ. ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਮੋਬਾਈਲ ਫੋਨ ਦੀ ਸੰਜਮ ਵਰਤੋਂ. ਸ਼ਾਮ 5:40 ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਤਹਿਤ ਸਾਹਮਣੇ ਅੱਜ ਤੁਸੀਂ ਸਮਾਰਟ ਫਰਮਾਓਗੇ ਸੁਰਜੀਤ ਸਿੰਘ ਅਜਿਮਲ ਹੁਣਾਂ ਦੇ ਨਾਲ ਇੱਕ ਹੋਈ ਮੁਲਾਕਾਤ. ਸ਼ਾਮ 6:10 ਤੇ ਅੱਜ ਤੁਸੀਂ ਸੁਣੋਗੇ ਚੰਦ ਪੰਜਾਬੀ ਫਿਲਮੀ ਗੀਤ.

ਵੱਲੋਂ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਮੋਬਾਈਲ ਦੀ ਸੰਜਮ ਵਰਤੋਂ। ਸਾਮਨ ਅੱਜ ਦਾ ਯੁੱਗ ਡਿਜੀਟਲ ਦਾ ਯੁੱਗ ਹੈ। ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਿਆ ਹੋਇਆ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਕਿਸੇ ਨਾ ਕਿਸੇ ਕੰਮ ਦੇ ਲਈ ਮੋਬਾਈਲ ਦੀ ਵਰਤੋਂ ਕਰਦੇ ਹਾਂ। ਪੜ੍ਹਾਈ ਹੋਵੇ, ਕਾਰੋਬਾਰ ਹੈ, ਬੈਂਕਿੰਗ, ਮਨੋਰੰਜਨ, ਖ਼ਬਰਾਂ, ਪਰਿਵਾਰ ਦੇ ਨਾਲ ਸੰਪਰਕ, ਹਰ ਕੰਮ ਹੁਣ ਮੋਬਾਈਲ ਦੇ ਰਾਹੀਂ ਹੀ ਸੰਭਵ ਹੋ ਰਿਹਾ। ਪਰ ਜਿੱਥੇ ਮੋਬਾਈਲ ਦੇ ਅਨੇਕਾਂ ਫਾਇਦੇ ਨੇ, ਉਥੇ ਇਸ ਦੀ ਬੇਲੋੜੀ, ਬੇਸਮਝ ਵਰਤੋਂ ਸਾਡੇ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ। ਇਸ ਲਈ ਮੋਬਾਈਲ ਦੀ ਸੰਜਮ ਦੇ ਨਾਲ ਵਰਤੋਂ ਕਰਨਾ ਹਰ ਵਿਅਕਤੀ ਦੀ ਇਕ ਵੱਡੀ ਹੁਣ ਜ਼ਿੰਮੇਵਾਰੀ ਵੀ ਬਣ ਗਈ ਹੈ। ਸਾਮਨ ਮੋਬਾਈਲ ਇਕ ਸਾਧਨ ਹੈ, ਮੰਜ਼ਿਲ ਨਹੀਂ ਹੈ। ਇਸ ਦੀ ਵਰਤੋਂ ਸਾਡੇ ਕੰਮ ਨੂੰ ਆਸਾਨ ਬਣਾਉਣ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਸਾਡੇ ਸਮੇਂ ਅਤੇ ਧਿਆਨ ਨੂੰ ਖਤਮ ਕਰਨ ਦੇ ਲਈ। ਪਰ ਅਫਸੋਸ, ਅੱਜ ਕੱਲ੍ਹ ਉਹ ਇਸ ਤਰ੍ਹਾਂ ਹੀ ਰਿਹਾ। ਅੱਜ ਕੱਲ੍ਹ ਬਹੁਤ ਸਾਰੇ ਲੋਕ ਘੰਟਿਆਂ ਤੱਕ ਸੋਸ਼ਲ ਮੀਡੀਆ, ਗੇਮਾਂ ਜਾਂ ਫਿਰ ਬੇਲੋੜੀਆਂ ਵੀਡੀਓਜ਼ ਦੇ ਵਿੱਚ ਰੁੱਝੇ ਰਹਿੰਦੇ ਨੇ। ਇਸ ਨਾਲ ਨਾ ਸਿਰਫ ਕੀਮਤੀ ਸਮਾਂ ਬਰਬਾਦ ਹੁੰਦਾ, ਸਗੋਂ ਪੜ੍ਹਾਈ, ਕੰਮ ਤੇ ਪਰਿਵਾਰਕ ਜੀਵਨ ਤੇ ਵੀ ਅਸਰ ਪੈਂਦਾ। ਵਿਦਿਆਰਥੀਆਂ ਦੇ ਲਈ ਮੋਬਾਈਲ ਇਕ ਵਰਦਾਨ ਹੈ, ਪਰ ਨਾਲੇ ਨਾਲ ਇਕ ਚੁਣੌਤੀ ਵੀ ਦਿੰਦਾ। ਜੇਕਰ ਇਸ ਦੀ ਵਰਤੋਂ ਆਨਲਾਈਨ ਪੜ੍ਹਾਈ, ਜਾਣਕਾਰੀ ਪ੍ਰਾਪਤ ਕਰਨ, ਨਵੇਂ ਹੁਨਰ ਸਿੱਖਣ ਦੇ ਲਈ ਕੀਤੀ ਜਾਵੇ ਤਾਂ ਫਿਰ ਸਾਮਨ ਇਹ ਬਹੁਤ ਲਾਭਦਾਇਕ ਹੈ। ਪਰ ਜੇਕਰ ਇਸ ਦੀ ਵਰਤੋਂ ਸਿਰਫ ਮਨੋਰੰਜਨ ਲਈ ਕੀਤੀ ਜਾਵੇ ਤਾਂ ਫਿਰ ਇਹ ਪੜ੍ਹਾਈ ਦੇ ਵਿਚ ਰੁਕਾਵਟ ਬਣ ਸਕਦਾ, ਕਿਉਂਕਿ ਧਿਆਨ ਭਟਕਾਉਣ ਦਾ ਸਭ ਤੋਂ ਵੱਡਾ ਸਾਧਨ ਇਹੀ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਯੋਗਤਾ ਬਣਾ ਕੇ ਰੱਖਣ ਦੀ ਲੋੜ ਹੈ ਤੇ ਮੋਬਾਈਲ ਦੀ ਵਰਤੋਂ ਉਨੀ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਤੱਕ ਉਸਦੇ ਲਾਭ ਹੋਣ। ਮੋਬਾਈਲ ਦੀ ਜ਼ਿਆਦਾ ਵਰਤੋਂ ਸਿਹਤ ਲਈ ਵੀ ਹਾਨੀਕਾਰਕ ਹੈ। ਲੰਬੇ ਸਮੇਂ ਤੱਕ ਸਕਰੀਨ ਨੂੰ ਦੇਖਦੇ ਰਹਿਣਾ, ਅੱਖਾਂ ਵਿਚ ਦਰਦ, ਸਿਰ ਦਰਦ, ਨੀਂਦ ਦੀ ਕਮੀ, ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ। ਇਸ ਤੋਂ ਬਚਣ ਦੇ ਲਈ ਸਮੇਂ ਸਮੇਂ ਤੇ ਬ੍ਰੇਕ ਲੈਣਾ, ਸੌਣ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਘੱਟ ਕਰਨੀ ਤੇ ਰੋਜ਼ਾਨਾ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਸਾਮਨ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਤੇ ਗੱਲ ਅਸੀਂ ਬ੍ਰੇਕ ਦੀ ਕੀਤੀ ਹੈ ਤੇ ਬ੍ਰੇਕ ਸਾਡੀ ਗੱਲਬਾਤ ਦੇ ਵਿਚ ਵੀ ਜੇਕਰ ਨਾ ਹੋਵੇ ਤਾਂ ਸਾਨੂੰ ਬੋਰੀਅਤ ਹੁੰਦੀ ਹੈ। ਸੋ ਮੋਬਾਈਲ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇਸਦਾ ਇਸਤੇਮਾਲ ਕਿੱਦਾਂ ਕੀਤਾ ਜਾਵੇ, ਤਾਂ ਇਕ ਗੀਤ ਵੀ ਅਸੀਂ ਫੋਨ ਉੱਤੇ ਹੀ ਇਸ ਅੱਜ ਦੀ ਗੱਲ ਦੇ ਤਹਿਤ ਸੁਣਾਂਗੇ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਨੇ।

ਬਈ ਬਿਸ਼ੱਕ ਇਸ ਗੀਤ ਦੇ ਵਿੱਚ ਬਾਰ ਬਾਰ ਕਿਹਾ ਜਾ ਰਿਹਾ ਕਿ ਸਵੀਟੀ ਫੋਨ ਤੇ ਚੱਕ ਲਿਆ ਕਰ, ਪਰ ਹਾਂ ਇੱਕ ਗੱਲ ਜ਼ਰੂਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਫੋਨ ਕਦੇ ਵੀ ਸੜਕ ਤੇ ਤੁਰਦਿਆਂ ਜਾਂਦਿਆਂ ਜਾਂ ਵਾਹਨ ਚਲਾਉਂਦਿਆਂ ਬਿਲਕੁਲ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਮੋਬਾਈਲ ਦੀ ਵਰਤੋਂ ਇੱਥੇ ਕਰਨਾ ਸਭ ਤੋਂ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ। ਇੱਕ ਛੋਟੀ ਜਿਹੀ ਲਾਪਰਵਾਹੀ ਵੱਡਾ ਹਾਦਸਾ ਵੀ ਬਣ ਜਾਂਦੀ ਹੈ, ਇਸ ਲਈ ਡਰਾਈਵਿੰਗ ਕਰਦੇ ਸਮੇਂ ਕਦੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਕੋਈ ਜ਼ਰੂਰੀ ਕਾਲ ਵੀ ਆ ਜਾਵੇ ਤਾਂ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਥਾਂ ਤੇ ਰੋਕੋ ਤੇ ਫਿਰ ਗੱਲ ਕਰੋ। ਮੋਬਾਈਲ ਦੀ ਵਰਤੋਂ ਕਰਦੇ ਸਮੇਂ ਸਾਈਬਰ ਸੁਰੱਖਿਆ ਦਾ ਵੀ ਧਿਆਨ ਰੱਖਣਾ ਪੈਂਦਾ, ਆਪਣਾ ਪਾਸਵਰਡ, ਆਪਣਾ OTP ਜਾਂ ਬੈਂਕਿੰਗ ਜਾਣਕਾਰੀ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ। ਅਣਜਾਣ ਲਿੰਕਾਂ ਤੇ ਕਲਿੱਕ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ, ਸਿਰਫ ਭਰੋਸੇਯੋਗ ਐਪਾਂ ਹੀ ਡਾਊਨਲੋਡ ਕਰਨੀਆਂ ਚਾਹੀਦੀਆਂ ਨੇ। ਪਰਿਵਾਰ ਤੇ ਦੋਸਤਾਂ ਦੇ ਨਾਲ ਬਿਤਾਇਆ ਹੋਇਆ ਸਮਾਂ ਵੀ ਬਹੁਤ ਕੀਮਤੀ ਹੈ ਦੋਸਤੋ, ਜੇ ਅਸੀਂ ਹਰ ਵੇਲੇ ਮੋਬਾਈਲ ਦੇ ਵਿੱਚ ਰੁੱਝੇ ਰਹੀਏ ਤਾਂ ਆਪਸੀ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਨੇ। ਸੋ ਘਰ ਦੇ ਵਿੱਚ ਖਾਣਾ ਖਾਣ ਲੱਗੇ ਆ, ਪਰਿਵਾਰ ਦੇ ਨਾਲ ਬੈਠਦੇ ਆ ਜਾਂ ਫਿਰ ਕਿਸੇ ਵੀ ਸਮਾਜਿਕ ਸਮਾਗਮ ਦੇ ਵਿੱਚ ਜਾਂਦੇ ਆ, ਮੋਬਾਈਲ ਦੀ ਵਰਤੋਂ ਘੱਟ ਹੀ ਚਾਹੀਦੀ ਹੈ। ਅਖੀਰ ਇਹ ਕਿਹਾ ਜਾ ਸਕਦਾ ਹੈ ਕਿ ਮੋਬਾਈਲ ਇੱਕ ਬਹੁਤ ਲਾਭਦਾਇਕ ਖੋਜ ਹੈ, ਪਰ ਜੇਕਰ ਇਸਦਾ ਇਸਤੇਮਾਲ ਅਸੀਂ ਸਹੀ ਰੂਪ ਦੇ ਵਿੱਚ ਕਰਾਂਗੇ, ਸੰਜਮ ਨਾਲ ਕਰਾਂਗੇ, ਸਮਝਦਾਰੀ ਤੇ ਜ਼ਿੰਮੇਵਾਰੀ ਨਾਲ ਕਰਾਂਗੇ, ਫਿਰ ਇਹ ਸਾਡੇ ਲਈ ਵਰਦਾਨ ਹੈ। ਹੁਣ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ, ਜਿਵੇਂ ਕਿ ਸਾਨੂੰ ਕਿਸੇ ਵੀ ਚੀਜ਼ ਦੀ ਕਦੇ ਆਦਤ ਨਹੀਂ ਹੋਣੀ ਚਾਹੀਦੀ, ਕਿਉਂਕਿ ਆਦਤ ਜਦੋਂ ਅਸੀਂ ਬਣਾ ਲੈਂਦੇ ਹਾਂ ਤੇ ਆਦਤ ਨੂੰ ਖਤਮ ਕਰਨਾ ਬੜਾ ਔਖਾ ਹੋ ਜਾਂਦਾ। ਸੋ ਮੋਬਾਈਲ ਨੂੰ ਇੱਕ ਆਪਣੀ ਆਦਤ ਨਾ ਬਣਾਓ, ਸੌਣ ਤੋਂ

0: ਆ, ਲੰਮੇ ਸਮੇਂ ਤੱਕ ਮੋਬਾਈਲ ਨਾ ਵਰਤੀਏ, ਡਰਾਈਵਿੰਗ ਜਾਂ ਸੜਕ ਪਾਰ ਕਰਦੇ ਸਮੇਂ ਮੋਬਾਈਲ ਨਾ ਵਰਤੀਏ, ਓਟੀਪੀ, ਪਾਸਵਰਡ, ਬੈਂਕਿੰਗ ਇਹ ਸਭ ਸਾਂਝਾ ਨਾ ਕਰੀਏ, ਅਫਵਾਹਾਂ ਤੇ ਝੂਠੀਆਂ ਖਬਰਾਂ ਨੂੰ ਅੱਗੇ ਨਾ ਕਦੇ ਸ਼ੇਅਰ ਕਰੀਏ, ਫਾਰਵਰਡ ਕਰੀਏ, ਬਿਨਾਂ ਲੋੜ ਦੇ ਸੋਸ਼ਲ ਮੀਡੀਆ ਤੇ ਘੰਟੇ ਸਮਾਂ ਨਾ ਬਰਬਾਦ ਕਰੀਏ, ਅਣਜਾਣ ਸਰੋਤਾਂ ਤੇ ਐਪ ਡਾਊਨਲੋਡ ਨਾ ਕਰੀਏ, ਹਮੇਸ਼ਾ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਫੇਕ ਗੱਲਾਂ ਦੇ ਵਿੱਚ ਅਸੀਂ ਨਾ ਆਈਏ। ਜੇਕਰ ਮੋਬਾਈਲ ਨੂੰ ਆਪਣੀ ਜ਼ਿੰਦਗੀ ਦਾ ਮਾਲਕ ਨਹੀਂ ਜੇਕਰ ਸਹਾਇਕ ਬਣਾਈਏ ਤਾਂ ਫਿਰ ਮੈਨੂੰ ਲੱਗਦਾ ਜ਼ਿੰਦਗੀ ਬਹੁਤ ਆਸਾਨ ਹੋ ਜਾਵੇਗੀ, ਤੇ ਜੇਕਰ ਅਸੀਂ ਇਹਨੂੰ ਆਪਣਾ ਮਾਲਕ ਬਣਾ ਲਿਆ ਤੇ ਫਿਰ ਤਾਂ ਪੱਕੀ ਗੱਲ ਹੈ ਕਿ ਅਸੀਂ ਇਸ ਦੇ ਗੁਲਾਮ ਹੋ ਜਾਵਾਂਗੇ, ਤੇ ਗੁਲਾਮੀ ਕਿੰਨੀ ਖਤਰਨਾਕ ਹੁੰਦੀ ਹੈ ਨਾ ਸਾਹਮਣ, ਇਹ ਸਾਨੂੰ ਸਾਰਿਆਂ ਨੂੰ ਹੀ ਪਤਾ। ਆਜ਼ਾਦ ਮੁਲਕ ਦੇ ਵਿੱਚ ਸਾਹ ਲੈਣਾ ਕਿੰਨਾ ਚੰਗਾ ਲੱਗਦਾ, ਤੇ ਗੁਲਾਮੀ ਤੋਂ ਬਾਅਦ ਮਿਲੀ ਆਜ਼ਾਦੀ ਕਿੰਨੀਆਂ ਵੱਡੀਆਂ ਸ਼ਹਾਦਤਾਂ ਤੋਂ ਬਾਅਦ ਮਿਲੀ ਹੈ। ਸੋ ਜੇਕਰ ਅਸੀਂ ਉਸ ਆਜ਼ਾਦੀ ਨੂੰ ਯਾਦ ਕਰਦੇ ਹਾਂ ਤਾਂ ਫਿਰ ਸਾਨੂੰ ਇਸ ਆਜ਼ਾਦੀ ਬਾਰੇ ਵੀ ਸੁਚੇਤ ਰਹਿਣ ਦੀ ਲੋੜ ਹੈ। ਅਸੀਂ ਕਿਸੇ ਵੀ ਚੀਜ਼ ਦੇ ਹੱਥੇ ਗੁਲਾਮ ਨਾ ਹੋਈਏ, ਚਾਹੇ ਉਹ ਨਸ਼ਾ ਹੋਵੇ, ਚਾਹੇ ਉਹ ਮੋਬਾਈਲ ਦੀ ਲੱਤ ਹੋਵੇ ਜਾਂ ਫਿਰ ਕੁਝ ਹੋਰ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਸੋਸ਼ਲ ਮੀਡੀਆ ਦੀ ਲੱਤ ਵੀ ਸਾਡੇ ਲਈ ਉਨੀ ਹੀ ਖਤਰਨਾਕ ਹੈ ਜਿੰਨੀ ਬਾਕੀ ਨਸ਼ੇ ਹੈ। ਸੋ ਕਿਸੇ ਵੀ ਚੀਜ਼ ਨੂੰ ਆਪਣਾ ਮਾਲਕ ਨਾ ਬਣਨ ਦਈਏ, ਕਿਉਂਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਆਪਣੀ ਆਦਤ ਬਣਾ ਲੈਂਦੇ ਹਾਂ ਨਾ ਤਾਂ ਫਿਰ ਉਹ ਸਾਡੇ ਉੱਤੇ ਰਾਜ ਕਰਦਾ ਹੈ, ਉਹ ਆਪਣੀ ਮਰਜ਼ੀ ਦੇ ਨਾਲ ਸਾਡੇ ਤੋਂ ਚੀਜ਼ਾਂ ਕਰਵਾਉਂਦਾ। ਇਹ ਸਭ ਅਸੀਂ ਨਹੀਂ ਕਰ ਸਕਣਾ ਕਿਉਂਕਿ ਅਸੀਂ ਇੱਕ ਸੋਹਣੀ ਸੁਚੱਜੀ ਜ਼ਿੰਦਗੀ ਜੀਣੀ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਗੱਲਾਂ ਦਾ ਖਿਆਲ ਰੱਖੀਏ ਤੇ ਆਪਣੀ ਜ਼ਿੰਦਗੀ ਨੂੰ ਸਾਫ਼ ਸੁਥਰਾ ਆਸਾਨ ਬਣਾਈਏ। ਆਪ ਆਸਾਨੀ ਨਾਲ ਜ਼ਿੰਦਗੀ ਜੀਆਂਗੇ ਤਾਂ ਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਨਵਾਂ ਸਿਖਾ ਕੇ ਜਾਵਾਂਗੇ ਕਿ ਇਸ ਡਿਜੀਟਲ ਯੁੱਗ ਦੇ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਦੇ ਨਾਲ ਅਸੀਂ ਕਿਵੇਂ ਰਹਿਣਾ, ਉਹਨਾਂ ਤਕਨੀਕਾਂ ਦਾ ਇਸਤੇਮਾਲ ਅਸੀਂ ਉਸ ਹੱਦ ਤੱਕ ਹੀ ਕਰਨਾ ਜਿਸ ਤੱਕ ਉਹ ਸਾਨੂੰ ਲਾਭ ਦੇ ਸਕਣ। ਜੇਕਰ ਕੋਈ ਤਕਨੀਕ ਦੀ ਐਕਸੈਸ ਵਰਤੋਂ, ਵਧੇਰੇ ਵਰਤੋਂ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ, ਸਾਨੂੰ ਉਹਦੇ ਪ੍ਰਤੀ ਸਤਰਕ ਰਹਿਣ ਦੀ ਲੋੜ ਹੈ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੀ ਸਿਖਾਉਣ ਦੀ ਲੋੜ ਹੈ। ਜੇਕਰ ਅੱਜ ਅਸੀਂ ਆਪ ਮੋਬਾਈਲ ਦੇ ਵਿੱਚ ਵੜੇ ਰਵਾਂਗੇ ਤਾਂ ਫਿਰ ਅਸੀਂ ਆਪਣੇ ਬੱਚਿਆਂ ਤੋਂ ਕਿਵੇਂ ਉਮੀਦ ਕਰਾਂਗੇ ਕਿ ਵੀਡੀਓ ਗੇਮਸ ਨਾ ਖੇਡਣ। ਸੋ ਬਹੁਤ ਜ਼ਰੂਰੀ ਹੈ ਪਹਿਲਾਂ ਆਪਣੇ ਆਪ ਨੂੰ ਬਦਲੀਏ ਤੇ ਫਿਰ ਸਾਡੇ ਜਿਹੜੇ ਬੱਚੇ ਨੇ ਉਹ ਤਾਂ ਆਪਣੇ ਆਪ ਹੀ ਸਾਨੂੰ ਦੇਖ ਕੇ ਠੀਕ ਹੋ ਜਾਣਗੇ। ਸੋ ਇਹ ਸੀ ਸਾਹਮਣ ਅੱਜ ਦੀ ਗੱਲ ਜਿਸ ਵਿੱਚ ਅਸੀਂ ਗੱਲ ਕੀਤੀ ਕਿ ਮੋਬਾਈਲ ਦੀ ਸੰਜਮ ਵਰਤੋਂ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਚ, ਸੌਖਾ ਬਣਾਉਣ ਚ ਕਿੰਨੀ ਜ਼ਰੂਰੀ ਹੈ। ਵਧਦੇ ਸਾਹਮਣ ਆਪਣੇ ਅਗਲੇ ਸਿਲਸਿਲੇ ਵੱਲ। ਹੁਣ ਸਾਡਾ ਅਗਲਾ ਸਿਲਸਿਲਾ ਹੈ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਸੁਰਜੀਤ ਸਿੰਘ ਅਜੀਮਲ ਹੋਣਾ ਦੇ ਨਾਲ ਇੱਕ ਗੱਲਬਾਤ।
1: ਨਮਸਕਾਰ ਦੋਸਤੋ, ਮੈਂ ਸੁਖਵਿੰਦਰ ਸੁੱਖੀ ਲੈ ਕੇ ਹਾਜ਼ਰ ਹਾਂ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਦੇ ਬਾਰੇ ਚ ਇਹ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਤੇ ਨਾਲ ਦੀ ਨਾਲ ਇੱਕ ਸ਼ਖਸੀਅਤ ਦੀਆਂ ਕਿੰਨੀਆਂ ਹੀ ਪਰਤਾਂ, ਜਿਸ ਬਾਰੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਪਰਤਾਂ ਅੱਜ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਚ ਖੋਲਣ ਦੀ ਤੇ ਜਾਣਾਂਗੇ ਇਸ ਬਹੁਮੁਖੀ ਪ੍ਰਤਿਭਾ ਦੇ ਮਾਲਕ ਦੇ ਸੰਘਰਸ਼ ਤੇ ਜ਼ਿੰਦਾ ਦਿਲੀ ਦੀ ਦਾਸਤਾਨ। ਸਾਡੇ ਅੱਜ ਦੇ ਮਹਿਮਾਨ ਰਿਟਾਇਰਡ ਚੀਫ ਇੰਜੀਨੀਅਰ ਸਰਦਾਰ ਸੁਰਜੀਤ ਸਿੰਘ ਅਜਮਲ। ਸਰਦਾਰ ਸੁਰਜੀਤ ਸਿੰਘ ਅਜਮਲ ਜੀ, ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਚ ਤਸ਼ਰੀਫ ਲੈ ਕੇ ਆਉਣ ਲਈ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ।
2: ਬਹੁਤ ਮਿਹਰਬਾਨੀ, ਸ਼ੁਕਰੀਆ।
1: ਅਜਮਲ ਸਾਹਿਬ, ਜੇ ਤੁਹਾਡੀ ਸ਼ਖਸੀਅਤ ਨੂੰ ਥੋੜਾ ਜਿਹਾ ਨੇੜਿਓਂ ਵੇਖਿਆ ਜਾਵੇ ਤਾਂ ਇੰਝ ਲੱਗਦਾ ਕਿ ਇੱਕ ਬਿਜਲੀ ਬੋਰਡ ਦਾ ਚੀਫ ਇੰਜੀਨੀਅਰ ਜਿਸ ਨੇ ਸਾਰੀ ਉਮਰ ਸ਼ਾਇਦ ਪੜ੍ਹਾਈ ਕੀਤੀ ਸਾਇੰਸ ਦੀ ਜਾਂ ਇੰਜੀਨੀਅਰਿੰਗ ਕੀਤੀ ਇਲੈਕਟ੍ਰੀਕਲ ਦੀ, ਪਰ ਇੰਨੀਆਂ ਸੂਖਮ ਵਿਧਾਵਾਂ ਦੇ ਨਾਲ ਜੁੜਿਆ ਹੋਇਆ ਉਹ ਇਨਸਾਨ ਜਿਸ ਬਾਰੇ ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਬੜੇ ਰੁੱਖੇ ਸੁੱਖੇ ਵਿਸ਼ੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਤੇ ਦੂਸਰੇ ਪਾਸੇ ਸੰਗੀਤ ਨਾਲ ਇੰਨਾ ਜ਼ਿਆਦਾ ਜੁੜਾਵ, ਇੰਨਾ ਜ਼ਿਆਦਾ ਲਗਾਵ। ਜ਼ਰਾ ਆਪਣੀ ਜ਼ਬਾਨੀ ਬਿਆਨ ਕਰੋ ਕਿ ਇਹ ਕਿਵੇਂ ਸੰਭਵ ਹੈ।
2: ਦਰਅਸਲ ਸੁਖੀ ਜੀ, ਸੰਗੀਤ ਤਾਂ ਸਾਡੇ ਖਾਨਦਾਨ ਵਿੱਚ ਹੀ ਸੁਣਾਇਆ ਸੀ ਪਹਿਲਾਂ ਤੋਂ ਹੀ
1: ਜੀ।
2: ਮੇਰੇ ਪਿਤਾ ਜੀ, ਮੇਰੇ ਭੈਣ ਭਾਈ ਸਾਰੇ ਹੀ ਬੜੇ ਸੰਗੀਤ ਦੇ ਸ਼ੌਕੀਨ ਆ, ਤੇ ਅਸੀਂ ਛੋਟੇ ਹੁੰਦੇ ਜਦੋਂ ਹੁੰਦੇ ਸੀ ਉਦੋਂ ਵੀ ਆਪਣੇ ਤਾਇਆ ਜੀ ਦੇ ਨਾਲ ਸਵੇਰੇ 7 ਵਜੇ ਆ ਜਾਣਾ ਹਰਗੁੱਲਬ, ਉਸ ਵੇਲੇ ਜਿਹੜਾ ਉਹ ਦੇਵੀ ਤਲਾਬ ਦੇ ਖੁੱਲੇ ਜਿਹੜਾ ਤਲਾਬ ਹੈਗਾ ਸੁੱਕਾ ਹੁੰਦਾ ਸੀ ਉਸ ਵੇਲੇ।

0: ਤੇ ਸਵੇਰੇ 7 ਵਜੇ ਗੱਡੀ ਆਉਂਦੀ ਸੀ ਪਿੰਡ ਤੋਂ ਖਟਕੜ ਕਲਾਂ ਤੋਂ ਤੇ ਆ ਕੇ ਸਾਰਾ ਦਿਨ ਬੈਠ ਕੇ ਉਸ ਵੇਲੇ ਧੂਣੀਆਂ ਲੱਗਦੀਆਂ ਸੀਗੀਆਂ ਤੇ ਪਰਾਲੀ ਵਿਛਾ ਕੇ ਉੱਪਰ ਦਰੀਆਂ ਵਿਛਾ ਕੇ ਲੋਕ ਬੈਠੇ ਸੁਣਦੇ ਹੁੰਦੇ ਸੀ ਇੱਕ ਥਾਂ ਕੋਈ ਗਾ ਰਿਹਾ ਇੱਕ ਥਾਂ ਮੇਲੇ ਦੀ ਤਰ੍ਹਾਂ ਹੁੰਦਾ ਸੀ ਉਸ ਵੇਲੇ ਦਾ ਸ਼ੌਕ ਜਿਹੜਾ ਹੈਗਾ ਉਹ ਨਾਚ ਚੱਲਦਾ ਹੀ ਰਿਹਾ ਬਾਕੀ ਜਿਹੜਾ ਤੁਸੀਂ ਕਿਹਾ ਪੜ੍ਹਾਈ ਦੇ ਨਾਲ ਇਹ ਕਿੱਦਾਂ ਪੜ੍ਹਾਈ ਚ ਮੈਂ ਚੰਗਾ ਸੀ ਪਹਿਲਾਂ ਤੋਂ ਹੀ
1: ਜੀ
0: ਚੌਥੀ ਅੱਠਵੀਂ ਦਸਵੀਂ ਬਾਰਵੀਂ ਲਗਾਤਾਰ ਮੈਂ ਸਕਾਲਰਸ਼ਿਪ ਹੋਲਡਰ ਰਿਹਾ
1: ਵਾਹ
0: ਉਸ ਤੋਂ ਬਾਅਦ ਫਿਰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਜਾ ਕੇ ਇੰਜੀਨੀਅਰਿੰਗ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ
1: ਜੀ
0: ਲੇਕਿਨ ਜੇ ਚੰਗਾ ਨਾ ਹੁੰਦਾ ਤਾਂ ਸ਼ਾਇਦ ਸੰਗੀਤ ਵਾਲੇ ਪਾਸੇ ਹੀ ਲੱਗਿਆ ਰਹਿੰਦਾ
1: ਮਤਲਬ ਸੈਕਿੰਡ ਲਾਈਨ ਆਫ ਐਕਸ਼ਨ ਹੈਗਾ
0: ਮੈਂ ਇਸ ਤਰੀਕੇ ਨਾਲ ਸੰਗੀਤ ਦਾ ਸ਼ੌਕ ਲੇਕਿਨ ਫਿਰ ਖੁਸ਼ਕਿਸਮਤੀ ਇਹ ਰਹੀ ਮੈਂ ਡੀ ਏ ਵੀ ਕਾਲਜ ਜਲੰਧਰ ਆ ਗਿਆ ਗਿਆਰਵੀਂ ਬਾਰਵੀਂ ਇੱਥੋਂ ਕੀਤੀ
1: ਪਿੰਡ ਤੇ ਤੁਹਾਡਾ ਖਟਕੜ ਕਲਾਂ ਹੈ ਨਾ
0: ਹਾਂਜੀ ਹਾਂਜੀ
1: ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ
0: ਸਰਦਾਰ ਭਗਤ ਸਿੰਘ ਵਾਲਾ ਉਹ ਜੀ ਮਹਾਨ ਸ਼ਖਸੀਅਤ ਦਾ ਉਹ ਅਸੀਂ ਬੜੀ ਖੁਸ਼ਕਿਸਮਤ ਆ ਵੀ ਉੱਥੇ ਦੇ ਰਹਿਣ ਵਾਲੇ ਆ
1: ਜੀ
0: ਤੇ ਡੀ ਏ ਵੀ ਕਾਲਜ ਆ ਕੇ ਫਿਰ ਥੋੜਾ ਜਿਹਾ ਟਾਈਮ ਮਿਲਿਆ ਫਿਰ ਵੀ ਮੇਰੇ ਦੋਸਤ ਸੀਗੇ ਵਿਜੇ ਸਹਿਗਲ ਜੀ ਉਹ ਬੜੇ ਇੱਥੇ ਜੁੜੇ ਹੋਏ ਸੀ ਉਹਨਾਂ ਨੇ ਪਾਸ ਲਿਆ ਕੇ ਦੇਣਾ ਤੇ ਅਸੀਂ ਜਾ ਕੇ ਰੈਗੂਲਰ ਸੁਣਨਾ ਫਿਰ 4 ਸਾਲ ਫਿਰ ਇੱਦਾਂ ਹੀ ਲੇਕਿਨ ਇਹ 1975 ਚ ਮੈਂ ਐਗਜੈਕਟਿਵ ਇੰਜੀਨੀਅਰ ਬਣ ਕੇ ਇੱਥੇ ਆ ਗਿਆ ਡੱਬਾ ਚ ਫਿਰ ਇਹ ਆ ਵੀ ਫਿਰ ਤਾਂ ਮੈਂ ਇੱਥੇ ਦਾ ਹੀ ਹੋ ਕੇ ਰਹਿ ਗਿਆ
1: ਜਲੰਧਰ
0: ਦਾ ਹਾਂ ਬਸ ਫਿਰ ਇਹ ਆ ਫਿਰ ਕੋਈ ਹਰਬਲ ਇੱਦਾਂ ਨਹੀਂ ਹੈਗਾ ਜਿਹੜਾ ਅਸੀਂ ਛੱਡਿਆ ਹੋਵੇ ਤਾਂ ਨਾਲ ਦੀ ਨਾਲ ਫਿਰ ਇਹ ਹਰਬਲ ਵਿੱਚ ਆਪਣਾ ਯੋਗਦਾਨ ਪਾਉਣਾ ਜਿਹੜਾ ਆ ਉਹ ਵੀ ਕੁਦਰਤੀ ਤੌਰ ਤੇ ਨਸੀਬ ਹੋ ਗਿਆ
1: ਜੀ
0: ਤੇ ਬਾਕੀ ਰਿਟਾਇਰਮੈਂਟ ਤੋਂ ਬਾਅਦ ਤਾਂ ਟੋਟਲ ਫਿਰ ਹਰਬਲ ਦਾ ਕੋਈ ਕੰਮ ਕਾਰ ਹੀ ਮਤਲਬ ਇੱਦਾਂ ਹੀ ਜਿੱਦਾਂ ਪ੍ਰੋਫੈਸ਼ਨ ਬਣ ਗਿਆ ਹੁੰਦਾ
1: ਹਰਬਲ ਸੰਗੀਤ ਸੰਮੇਲਨ ਦੇ ਤੁਸੀਂ ਕਿਸ ਅਹੁਦੇ ਤੇ ਹੋ
0: ਮੈਂ ਜੀ ਡਾਇਰੈਕਟਰ ਹਾਂ ਹਰਬਲ ਸੰਗੀਤ ਸੰਮੇਲਨ ਦਾ ਤੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੀ ਸਾਰੇ ਦੀ ਰੂਪ ਰੇਖਾ ਬਣਾਉਣਾ ਆਰਟਿਸਟਾਂ ਦੀ ਸਿਲੈਕਸ਼ਨ ਦੇ ਵਿਚ ਉਨ੍ਹਾਂ ਨੂੰ ਸੱਦਣ ਦੇ ਵਿਚ ਉਨ੍ਹਾਂ ਦਾ ਰਹਿਣ ਬਹਿਣ ਦਾ ਇੰਤਜ਼ਾਮ ਕਰਨਾ ਬਾਕੀ ਜਿਹੜੇ ਆ ਅਲਾਈਡ ਜੋਬਸ ਜਿਹੜੀਆਂ ਹੈਗੀਆਂ ਉਨ੍ਹਾਂ ਸਾਰਿਆਂ ਦੀ ਕੋਆਰਡੀਨੇਸ਼ਨ ਜਿਹੜੀ ਆ ਉਹ ਮੇਰੇ ਕੋਲ ਆ
1: ਜੀ ਅੱਛਾ ਹਰਿਵਲਵ ਸੰਗੀਤ ਸੰਮੇਲਨ ਦੇ ਨਾਲ ਨਾਲ ਸਾਨੂੰ ਪਤਾ ਕਿ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਵਾਸਤੇ ਤੁਸੀਂ ਬੜੇ ਦਿਲ ਨਾਲ ਕੰਮ ਕਰ ਰਹੇ ਹੋ ਉਹ ਕਿਹੜੀਆਂ ਸੰਸਥਾਵਾਂ ਨੇ
0: ਉਹ ਇਸ ਤਰੀਕੇ ਨਾਲ ਜੀ ਕੇਐਲ ਸਹਿਗਲ ਮੈਮੋਰੀਅਲ ਟਰੱਸਟ ਇੱਥੇ ਹੈ ਤੇ ਕਾਫੀ ਦੇਰ ਪਹਿਲਾਂ ਜਦੋਂ ਮੈਂ ਰਿਟਾਇਰ ਅਜੇ ਹੋਣਾ ਸੀ ਉਸ ਵੇਲੇ ਹੀ ਮੈਨੂੰ ਇਹਦਾ ਟਰੱਸਟੀ ਲੈ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਇੰਨਾ ਮਹਿਸੂਸ ਹੋਇਆ ਵੀ ਜੋ ਕੁਛ ਇੱਥੇ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ
1: ਜੀ
0: ਇੱਕ ਬਿਲਡਿੰਗ ਹੀ ਸਿਰਫ ਬਣੀ ਹੋਈ ਸੀ ਉਹਦੇ ਵਿਚ ਕੋਈ ਇੱਦਾਂ ਦਾ ਇੰਤਜ਼ਾਮ ਨਹੀਂ ਸੀ ਮਿੱਟੀ ਹਟਾਈ ਸੀ ਜਾਲੇ ਵਗੈਰਾ ਲੱਗੇ ਸੀ ਤੇ ਸੁਖਦੇਵ ਰਾਜ ਜੀ ਪ੍ਰਧਾਨ ਬਣੇ ਤੇ ਮੈਂ ਇਕ ਵਾਰੀ ਵਿਜੇ ਚੋਪੜਾ ਜੀ ਵੀ ਉਹਦੇ ਟਰੱਸਟੀ ਆ ਸਰਦਾਰ ਬਰਜਿੰਦਰ ਸਿੰਘ ਹਮਦਰਦ ਵੀ ਉਹਨਾਂ ਦੇ ਟਰੱਸਟੀ ਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਵੀ ਜੇ ਤਾਂ ਅਸੀਂ ਇੱਥੇ ਕੋਈ ਕੰਮ ਕਾਰ ਕਰਨਾ ਆ ਫਿਰ ਇੱਥੇ ਟਰੱਸਟੀ ਲੈਣ ਦਾ ਫਾਇਦਾ ਆ ਅਦਰਵਾਈਜ਼ ਟਰੱਸਟੀ ਲੈਣ ਦਾ ਫਾਇਦਾ ਨਹੀਂ ਹੈ ਵੀ ਮੈਂ ਇਦਾਂ ਟਰੱਸਟੀ ਨਹੀਂ ਲੈਣਾ
1: ਜੀ
0: ਤੇ ਖੈਰ ਐਨੀਵੇ ਆਪਸ ਵਿਚ ਵਿਚਾਰ ਵਟਾਂਦਰਾ ਹੋਇਆ ਫਿਰ ਸਰਦਾਰ ਗੁਰਸਰਨ ਸਿੰਘ ਜੀ ਜੀ ਐਨ ਏ ਵਾਲੇ ਉਹ ਚੇਅਰਮੈਨ ਹੈਗੇ ਆ ਆਪਣੇ ਉਨ੍ਹਾਂ ਨੇ ਰਲ ਮਿਲ ਕੇ ਐਡਾ ਹਮਲਾ ਮਾਰਿਆ ਵੀ ਇਸ ਵੇਲੇ ਸਹਿਗਲ ਮੈਮੋਰੀਅਲ ਟਰੱਸਟ ਜਿਹੜਾ ਆ ਉਹਦਾ ਜਿਹੜਾ ਆਡੀਟੋਰੀਅਮ ਆ ਉਹ ਏ ਕਲਾਸ ਆਡੀਟੋਰੀਅਮ ਆ ਔਰ ਮੇਰਾ ਖਿਆਲ ਆਲੇ ਦੁਆਲੇ ਕਿਸੇ ਵੀ ਸ਼ਹਿਰ ਚ ਇੱਦਾਂ ਦਾ ਅੱਛਾ ਆਡੀਟੋਰੀਅਮ ਨਹੀਂ ਹੈ ਉਹਦੇ ਨਾਲ ਨਾਲ ਉਨ੍ਹਾਂ ਨੇ ਹੋਰ ਵੀ ਰਿਸੋਰਸਿਸ ਪੈਦਾ ਕੀਤੇ ਮੈਂ ਪਿਛਲੇ 21 ਸਾਲ ਤੋਂ ਉਹਦਾ ਜਨਰਲ ਸੈਕਟਰੀ ਹਾਂ ਕੇਐਲ ਸਹਿਗਲ ਮੈਮੋਰੀਅਲ ਟਰੱਸਟ ਦਾ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਉਹਦੇ ਵਿਚ ਅਸੀਂ ਕਾਫੀ ਇਨਫਰਾਸਟਰਕਚਰ ਜਿਹੜਾ ਇੱਦਾਂ ਦਾ ਪੈਦਾ ਕੀਤਾ ਜਿਹਦੇ ਵਿਚ ਆਰਟ ਕਲਚਰ ਲਈ ਵਡਾਵਾ ਦੇਣ ਵਾਸਤੇ ਅਸੀਂ ਕਾਫੀ ਕੁਛ ਕਰ ਰਹੇ ਹਾਂ ਉਹਦੇ ਵਿਚ ਸਾਡੀ ਟੀਮ ਦੇ ਵਿਚ ਜਿਹੜੇ ਹੈਗੇ ਆ ਮਤਲਬ ਡਰਾਮਾ ਵਾਲੇ ਡਾਕਟਰ ਅੰਕੁਰ ਸ਼ਰਮਾ ਅਦਰਵਾਈ ਚੰਦਰਮੋਹਨ ਜੀ ਪੁਰਾਣੇ ਤੁਹਾਡੇ ਰੇਡੀਓ ਟੈਲੀਵਿਜ਼ਨ ਆਰਟਿਸਟ ਇਹਨਾਂ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਉਹਨੂੰ ਇਕ ਕਲਚਰ ਦਾ ਹੱਬ ਬਣਾ ਦਿੱਤਾ ਔਰ ਇਹੀ ਚੀਜ਼ ਹੈਗੀ ਜਿਹਦੇ ਨਾਲ ਸਾਨੂੰ ਮਹਿਸੂਸ ਹੁੰਦਾ ਹੈ ਵੀ ਜੀ ਕੁਛ ਨਾ ਕੁਛ ਅਸੀਂ ਜ਼ਰੂਰ ਪ੍ਰੋਡਕਟਿਵ ਕਰ ਰਹੇ ਹਾਂ ਅੱਗੇ ਵੀ ਇਹਦੇ ਵਿਚ ਹੈਗਾ ਸਾਡੇ ਪ੍ਰੋਗਰਾਮ ਦੇ ਵਿਚ ਕਿ ਇੱਥੇ ਕੋਈ ਨਾ ਕੋਈ ਸਿਖਲਾਈ ਦੇਣ ਦਾ ਵੀ ਇੰਤਜ਼ਾਮ ਕੀਤਾ ਜਾਵੇ ਕੋਈ ਨਾ ਕੋਈ ਇੰਸਟੀਚਿਊਟ ਇਸ ਤਰੀਕੇ ਦਾ ਬਣਾਇਆ ਜਾਵੇ ਮਤਲਬ ਕਾਫੀ ਸਾਡੀ ਲਿਸਟ ਵਿਚ ਬਹੁਤ ਸਾਰੇ ਕੰਮ ਆ ਇਸ ਕਰਨ ਵਾਸਤੇ
1: ਜੋ ਤੁਸੀਂ ਕੇਐਲ ਸਹਿਗਲ ਮੈਮੋਰੀਅਲ ਟਰੱਸਟ ਦੇ ਵਿਚ ਕਰਨਾ ਚਾਹੁੰਦੇ

0: ਦੇ ਸ਼ੁਰੂ ਤੋਂ ਪ੍ਰੈਜ਼ੀਡੈਂਟ ਰਹੇ ਆ। ਬਦਕਿਸਮਤੀ ਇਹ ਹੋਈ ਕਿ ਉਹਨਾਂ ਦੀ ਪਿੱਛੇ ਡੈਥ ਹੋ ਗਈ, ਲੇਕਿਨ ਉਹਨਾਂ ਦੇ ਬੇਟੇ ਨਿਤਿਨ ਕਪੂਰ ਸਾਡੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਕੰਮ ਕਰ ਰਹੇ ਆ
1: ਜੀ।
0: ਔਰ ਅਸੀਂ ਹਰ ਸਾਲ ਦੇ ਵਿੱਚ ਦੋ ਫੰਕਸ਼ਨ ਉਹਨਾਂ ਦੀ ਯਾਦ ਚ ਕਰਦੇ ਆ, ਔਰ ਸਾਰੇ ਪ੍ਰੋਗਰਾਮ ਜਿਹੜੇ ਆ ਬਹੁਤ ਅੱਛੇ ਚੱਲ ਰਹੇ ਆ। ਔਰ ਮੇਰੀ ਖੁਸ਼ੀ ਇਸ ਗੱਲ ਦੀ ਆ ਕਿ ਇਸੇ ਥਾਂ ਤੋਂ ਇਸ ਸਟੇਜ ਤੋਂ ਪੈਦਾ ਹੋਏ ਤਿੰਨ ਚਾਰ ਕਲਾਕਾਰ ਜਿਹੜੇ ਆ ਇਸ ਵੇਲੇ ਬੰਬੇ ਦੇ ਵਿੱਚ ਪਰਫਾਰਮ ਕਰ ਰਹੇ ਆ, ਉਹਨਾਂ ਦੇ ਆਪਣੇ ਬੈਂਡ ਆ
1: ਜੀ।
0: ਤੇ ਇੱਕ ਇੰਡੀਅਨ ਆਈਡਲ 6 ਜਿਹੜਾ ਆ ਉਹ ਵਿਪਲ ਮਹਿਤਾ ਅੰਮ੍ਰਿਤਸਰ ਤੋਂ
1: ਜੀ,
0: ਉਹ ਇੰਡੀਅਨ ਆਈਡਲ 6 ਸੀ ਤੇ ਉਹ ਵੀ ਇਸ ਸਟੇਜ ਦੀ ਪੈਦਾਇਸ਼ ਆ। ਤੇ ਹੋਰ ਤਿੰਨ ਚਾਰ ਬੜੇ ਅੱਛੇ ਕਲਾਕਾਰ ਜਿਹੜੇ ਆ, ਔਰ ਉਹਨਾਂ ਨਾਲ ਸਾਨੂੰ ਇਹ ਕਿਹਾ ਜਾਂਦਾ ਕਿ ਜੀ ਮਦਨਮੋਹਨ ਯਾਦਗਾਰ ਸਭਾ ਦਾ ਜਦੋਂ ਵੀ ਤੁਸੀਂ ਫੰਕਸ਼ਨ ਕਰਨਾ ਅਸੀਂ ਜਿੱਥੇ ਮਰਜ਼ੀ ਹੋਈਏ ਸਾਨੂੰ ਮਹੀਨਾ ਪਹਿਲਾਂ ਦੱਸ ਦਿਓ, ਅਸੀਂ ਆਉਣਾ ਜ਼ਰੂਰ ਆ। ਹਰ ਸਾਲ ਆਉਂਦੇ ਆ,
1: ਬਹੁਤ ਵਧੀਆ
0: ਔਰ ਬਹੁਤ ਅੱਛਾ ਕੰਮ ਕਰ ਰਹੇ ਆ।
1: ਸੁਰਜੀਤ ਸਿੰਘ ਅਜਮਲ ਸਾਹਿਬ, ਤੁਸੀਂ ਇੱਕ ਬੜੀ ਜ਼ਿੰਮੇਵਾਰੀ ਵਾਲੀ ਤੇ ਇਹੋ ਜਿਹੀ ਨੌਕਰੀ ਕਰਦੇ ਰਹੇ ਪੰਜਾਬ ਰਾਜ ਬਿਜਲੀ ਬੋਰਡ ਚ, ਕਿਉਂਕਿ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਜਿੱਥੇ ਮਸਲਾ ਆ ਜਾਂਦਾ ਉੱਥੇ ਚਾਹੇ ਕਰਮਚਾਰੀ ਹੋਵੇ ਚਾਹੇ ਅਧਿਕਾਰੀ ਚਾਹੇ ਚੀਫ ਇੰਜੀਨੀਅਰ ਦੇ ਅਹੁਦੇ ਤੱਕ ਤੁਸੀਂ ਗਏ। 24 ਘੰਟੇ ਦੀ ਨੌਕਰੀ ਵੀ ਹੁੰਦੀ ਆ, ਕਿਸੇ ਵੇਲੇ ਵੀ ਕਿਸੇ ਦੀ ਵੀ ਸ਼ਿਕਾਇਤ ਆ ਸਕਦੀ ਆ ਕਿ ਫਲਾਣ ਜਗ੍ਹਾ ਤੇ ਬਿਜਲੀ ਦੀ ਸਪਲਾਈ ਰੁਕੀ ਹੋਈ ਆ, ਤੇ ਕਿਸੇ ਦਾ ਦਬਾਅ ਵੀ ਆ ਸਕਦਾ ਕਿ ਇਹ ਕੰਮ ਹੁਣੇ ਕਰੋ ਜਾਂ ਜਲਦੀ ਕਰੋ। ਇੰਨੇ ਜ਼ਿਆਦਾ ਪ੍ਰੈਸ਼ਰ ਵਾਲੀ ਨੌਕਰੀ ਚ ਸੰਗੀਤ ਨੇ ਤੁਹਾਡਾ ਕਿੰਨਾ ਕੁ ਸਾਥ ਦਿੱਤਾ ਇਸ ਪ੍ਰੈਸ਼ਰ ਨੂੰ ਘੱਟ ਕਰਨ ਲਈ ਜਾਂ ਖਤਮ ਕਰਨ ਲਈ?
0: ਮੈਂ ਸੰਗੀਤ ਨਾਲ ਜੁੜਿਆ ਹੋਇਆ ਹੋਣ ਕਰਕੇ ਨਾ ਜੀ ਥੋੜਾ ਜਿਹਾ ਇਮੋਸ਼ਨਲ ਟਾਈਪ ਆ, ਸੈਂਸਿਟਿਵ ਵੀ ਬਹੁਤ ਆ
1: ਜੀ।
0: ਮੈਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਆਪਣੀਆਂ ਮੁਸ਼ਕਲਾਂ ਸਮਝ ਕੇ ਰੀਅਲਾਈਜ਼ ਕਰਦਾ ਰਿਹਾ ਹਾਂ
1: ਜੀ।
0: ਮੈਂ ਕਹਿੰਦਾ ਵੀ ਜਿਹੜਾ ਸੰਗੀਤ ਨਾਲ ਜੁੜਿਆ ਬੰਦਾ ਹਮੇਸ਼ਾ ਉਹ ਕੋਮਲ ਕਲਾਵਾਂ ਨਾਲ ਤੇ ਕੋਮਲ ਸੁਭਾਅ ਦਾ ਹੀ ਬੰਦਾ ਹੋ ਸਕਦਾ, ਉਹ ਕਦੀ ਸਖਤੀ ਵਾਲਾ ਬੰਦਾ ਨਹੀਂ ਹੋ ਸਕਦਾ। ਇਹ ਸੰਗੀਤ ਦੀ ਬਹੁਤ ਵੱਡੀ ਇੱਕ ਦੇਣ ਆ
1: ਜੀ,
0: ਇਹ ਪਰਮਾਤਮਾ ਦੀ ਆਵਾਜ਼ ਆ। ਉਹ ਬੰਦਾ ਸੰਗੀਤ ਵਾਲਾ ਬੰਦਾ ਜਿਹੜਾ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਹਿੰਦਾ
1: ਬਿਲਕੁਲ,
0: ਤੇ ਪਰਮਾਤਮਾ ਨੇ ਜਿਹੜੀ ਬਖਸ਼ਿਸ਼ ਕੀਤੀ ਹੁੰਦੀ ਆ ਸੰਗੀਤ ਜਾਣਨ ਵਾਲਾ ਉਹਦਾ ਹਮੇਸ਼ਾ ਧੰਨਵਾਦੀ ਰਹਿੰਦਾ
1: ਜੀ।
0: ਤੇ ਮੇਰੀ ਜਿਹੜੀ ਨੌਕਰੀ ਵਾਲਾ ਹਿਸਾਬ ਰਿਹਾ, ਨੌਕਰੀ ਵਾਲਾ ਟਾਈਮ ਰਿਹਾ, ਉਸ ਵੇਲੇ ਵੀ ਮੈਂ ਇਹੀ ਸੋਚਦਾ ਰਿਹਾ ਹੈਗਾ ਕਿ ਬਈ ਜਿਹੜਾ ਬੰਦਾ ਸਾਹਮਣੇ ਆਇਆ ਹੈਗਾ ਮੇਰੇ ਕੋਲ ਕਿਸੇ ਕੰਮ ਆਪਣਾ ਦੱਸਣ ਲਈ, ਵੀ ਜੇ ਮੈਂ ਉਹਦੇ ਸਾਹ ਹੁੰਦਾ ਤੇ ਉਹ ਮੈਂ ਉਹ ਤੋਂ ਕੀ ਐਕਸਪੈਕਟ ਕਰਦਾ ਸੀ। ਸੋ ਇਸ ਤਰੀਕੇ ਨਾਲ ਮੈਂ ਹਮੇਸ਼ਾ ਜਿਹੜਾ ਆਪਣੇ ਜੋ ਵੀ ਕੰਜ਼ਿਊਮਰ ਸੀਗੇ ਜਾਂ ਜਿਹੜੇ ਵੀ ਇੰਪਲੋਈ ਸੀਗੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਰੀਅਲਾਈਜ਼ ਕਰਕੇ ਹਮੇਸ਼ਾ ਉਹਨਾਂ ਨੂੰ ਉਹਨਾਂ ਦੀ ਤਸੱਲੀ ਕਰਾਉਂਦਾ ਰਿਹਾ। ਔਰ ਹਮੇਸ਼ਾ ਮੈਂ ਕਦੀ ਆਪਣੇ ਆਪ ਨੂੰ ਅਫਸਰ ਸਮਝ ਕੇ ਕੰਮ ਨਹੀਂ ਕੀਤਾ, ਮੈਂ ਉਹਨਾਂ ਦੇ ਨਾਲ ਦਾ ਇੱਕ ਟੀਮ ਲੀਡਰ ਹੋ ਕੇ ਹੀ ਹਮੇਸ਼ਾ ਕੰਮ ਕੀਤਾ। ਇੱਦਾਂ ਨਹੀਂ ਭਈ ਉਹ ਇੰਪਲੋਈ ਜਿਹੜੇ ਹੈਗੇ ਉਹ ਵੱਖਰੇ ਕੰਮ ਕਰਦੇ ਰਹਿਣ ਤੇ ਮੈਂ ਆਪਣੇ ਦਫ਼ਤਰ ਵਿੱਚ ਬੈਠਾ ਰਹਾਂ, ਨਹੀਂ। ਮੈਂ ਇੱਕ ਵਾਰੀ ਇੱਦਾਂ ਹੀ ਹੋਇਆ, ਇੱਕ ਫੋਟੋਗ੍ਰਾਫਰ ਨੇ ਮੇਰੀ ਫੋਟੋ ਖਿੱਚ ਲਈ।
1: ਅੱਛਾ ਜੀ।
0: ਉਹ 9 ਵਜੇ ਸੀਗੇ ਤੇ ਸਪਲਾਈ ਬੰਦ ਕਰਨੀ ਸੀ ਤੇ ਉਹ ਕੰਮ ਚੱਲ ਰਿਹਾ ਸੀਗਾ, ਤੇ ਉਹ ਛੇਤੀ ਕਰੋ ਛੇਤੀ ਕਰੋ ਤਾਰਾਂ ਖਿੱਚ ਰਹੇ ਸੀ, ਉਹਦੇ ਮੈਂ ਵੀ ਵਿੱਚ ਫੜ ਕੇ ਨਾਲ ਖਿੱਚਣ ਲੱਗ ਪਿਆ।
1: ਅੱਛਾ।
0: ਉਹ ਨਰਿੰਦਰ ਕੁਮਾਰ ਇੱਥੇ ਹੁੰਦੇ ਸੀ ਆਪਣੇ ਵਕੀਲ, ਉਹਨਾਂ ਨੇ ਫੋਟੋ ਕਲਿੱਕ ਕਰਕੇ ਮਗਰੋਂ ਮੈਨੂੰ ਲਿਆ ਕੇ ਦਿਖਾ ਲੈਣਾ, ਕਹਿੰਦੇ ਜੀ ਇਹ ਕੌਣ ਆ, ਇਹ ਦੱਸਿਓ ਤਾਂ ਕੌਣ। ਮੈਨੂੰ ਪਤਾ ਨੀ ਲੱਗਿਆ ਮੌਕੇ ਸਿਰ ਕੀ ਹੋਇਆ।
1: ਸੋ ਸਾਡੇ ਸੁਣਨ ਵਾਲੇ ਵੀ ਹੈਰਾਨ ਹੋ ਰਹੇ ਹੋਣਗੇ ਕਿ ਚੀਫ ਇੰਜੀਨੀਅਰ ਅਹੁਦੇ ਦਾ ਬੰਦਾ ਤੇ ਵਰਕ ਚਾਰਜਾਂ ਨਾਲ ਜਾਂ ਲਾਈਨਮੈਨਾਂ ਦੇ ਨਾਲ ਤਾਰਾਂ ਖਿੱਚਣ ਲੱਗ ਜੇ, ਰੱਸੇ ਖਿੱਚਣ ਲੱਗ ਜੇ।
0: ਨਹੀਂ, ਉਸ ਵੇਲੇ ਚੇਤਾ ਹੀ ਨੀ ਰਹਿੰਦਾ ਜੀ ਵੀ ਮੈਂ ਕੀ ਹਾਂ। ਉਹਦਾ ਟੀਮ ਦੇ ਵਿੱਚ ਹੀ ਵਨ ਆਫ ਦੀ ਟੀਮ ਮੈਂਬਰ ਜਿੱਦਾਂ ਦਾ ਨਾ ਉਹਦਾ।
1: ਕੀ ਬਾਤ ਆ, ਬਹੁਤ ਖੂਬ। ਅੱਛਾ, ਨੌਕਰੀ 35 ਸਾਲ ਦੀ ਨੌਕਰੀ ਤਕਰੀਬਨ ਹਰ ਇਨਸਾਨ ਕਰਦਾ ਜਿਹੜਾ ਨੌਕਰੀ ਕਰਦਾ, ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ,
0: ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ।
1: ਅੱਛਾ, ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਕੀਤੀ
0: ਜੀ
1: ਇਲੈਕਟ੍ਰੀਕਲ ਇੰਜੀਨੀਅਰਿੰਗ ਦੀ, ਉਸ ਤੋਂ ਬਾਅਦ ਬਿਜਲੀ ਬੋਰਡ ਜੁਆਇਨ ਕਰ ਲਿਆ।
0: ਹਾਂਜੀ।
1: ਤੇ ਬਿਜਲੀ ਬੋਰਡ ਦੇ ਬਾਰੇ ਚ ਜੋ ਆਮ ਲੋਕਾਂ ਦੀ ਧਾਰਨਾ ਹੈ ਕਿ ਮਹਿਕਮਾ ਕਾਫੀ, ਤੁਸੀਂ ਮੇਰਾ ਇਸ਼ਾਰਾ ਸਮਝ ਰਹੇ ਹੋ, ਤੇ ਤੁਹਾਡੇ ਮਿੱਠੇ ਕੌੜੇ ਤਜਰਬੇ ਕਿੱਦਾਂ ਦੇ ਰਹੇ? ਕਿਉਂਕਿ ਤੁਸੀਂ ਤੇ ਬੜੇ ਸਾਦਾ ਇਨਸਾਨ, ਖੁੱਲੀ ਕਿਤਾਬ ਵਾਂਗ ਜੀਣ ਵਾਲੇ,
0: ਦੇਖੋ ਮੈਂ ਹਮੇਸ਼ਾ ਸਰਵਿਸ ਨੂੰ ਸਰਵਿਸ ਦੇ ਤੌਰ ਤੇ ਲਿਆ ਹੈਗਾ, ਮੈਂ ਕੋਈ ਅਫਸਰੀ ਦੇ ਤੌਰ ਤੇ ਨਹੀਂ ਲਿਆ
1: ਜੀ,
0: ਕਿਉਂਕਿ ਮੈਂ ਇੱਕ ਸਮਾਨ ਫੈਮਿਲੀ ਤੋਂ ਮਤਲਬ ਆਮ

0: ਘਰੇਲੂ ਪੇਂਡੂ ਫੈਮਿਲੀ ਨੂੰ ਬਿਲੋਂਗ ਕਰਦਾ
1: ਜੀ,
0: ਤੇ ਏਦਾਂ ਦਾ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਪਰਮਾਤਮਾ ਨੇ ਇਸ ਇਹ ਕੁਰਸੀ ਏਡੀ ਵੱਡੀ ਇਹ ਵੀ ਦੇਣੀ ਆ।
1: ਬਿਲਕੁਲ,
0: ਦੱਸੋ ਇਹ ਜੇ ਕੁਰਸੀ ਦਿੱਤੀ ਆ, ਹਮੇਸ਼ਾ ਮੈਂ ਇਹੀ ਸਮਝਦਾ ਰਿਹਾ ਵੀ ਇਹ ਉਹਦੀ ਬੜੀ ਮਿਹਰਬਾਨੀ ਆ, ਔਰ ਇਸ ਕੁਰਸੀ ਦਾ ਸਦਉਪਯੋਗ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ
1: ਜੀ।
0: ਔਰ ਇਸ ਸਰਵਿਸ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ, ਆਪਣੇ ਇੰਪਲੋਈਜ਼ ਦੀਆਂ ਸਮੱਸਿਆਵਾਂ, ਉਹਨਾਂ ਦਾ ਹੱਲ ਕਰਨਾ ਮੇਰਾ ਕੰਮ ਆ, ਲੋਕਾਂ ਦੇ ਕੰਮਾਂ ਕਾਰਾਂ ਚ ਅੜਕਿਆ ਪਾਉਣ ਵਾਲਾ ਮੇਰਾ ਕੋਈ ਕੰਮ ਨਹੀਂ। ਸੋ ਉਸੇ ਲਹਿਜੇ ਨਾਲ ਮੈਂ ਸਾਰੀ ਉਮਰ ਕੰਮ ਕੀਤਾ
1: ਜੀ,
0: ਔਰ 35 ਸਾਲਾਂ ਚੋਂ ਤਕਰੀਬਨ 23 ਸਾਲ ਦੀ ਸਰਵਿਸ ਜਲੰਧਰ ਵਿਚ ਵੱਖਰੇ ਵੱਖਰੇ ਥਾਵਾਂ ਤੇ ਬਿਜਲੀ ਬੋਰਡ ਦੀ ਕੀਤੀ
1: ਜੀ।
0: ਔਰ ਉਹ ਮੇਰੇ ਕੰਮਕਾਰ ਦਾ ਹੀ ਥੋੜਾ ਬਹੁਤਾ ਅੱਛਾ ਸਿਲਸਿਲਾ ਜਿਹੜਾ ਸਿਲਸਿਲਾ ਜਿਹੜਾ ਮੈਨੂੰ ਮਿਲਿਆ ਹੈਗਾ ਉਹ ਇਹ ਆ ਕਿ ਮੇਰਾ ਅਜੇ ਵੀ ਆਪਣੇ ਸਮਾਜ ਦੇ ਵਿਚ ਤੁਰਨ ਫਿਰਨ, ਸਮਾਜ ਦੇ ਵਿਚ ਵਿਚਰਨਾ ਜਿਹੜਾ ਆ ਉਹ ਬੜਾ ਕਾਮਯਾਬ ਆ, ਔਰ ਸਾਰੇ ਲੋਕ ਬੜੇ ਮਿਹਰਬਾਨੀ ਨਾਲ ਬੜੇ ਖੁਸ਼ ਹੋ ਕੇ ਹਮੇਸ਼ਾ ਮਿਲਦੇ। ਕੋਈ ਬੰਦਾ ਇੱਦਾਂ ਦਾ ਨਹੀਂ ਹੈਗਾ ਜਿਹੜਾ ਮੈਨੂੰ ਦੇਖ ਕੇ ਮੂੰਹ ਭਰੇ ਨੂੰ ਕਰ ਲਵੇ ਭਾਈ ਵੀ ਇਹ ਤਾਂ ਚੰਗਾ ਬੰਦਾ ਨਹੀਂ ਸੀ
1: ਜੀ। ਇੱਕ ਮੇਰਾ ਸਵਾਲ ਹੋਰ ਆ, ਤੁਸੀਂ ਜੁੜੇ ਹੋਏ ਹੋ ਮਦਨ ਮੋਹਨ ਨਾਇਕ ਨਾਲ, ਤੁਸੀਂ ਜੁੜੇ ਹੋਏ ਹੋ KL ਸਹਿਗਲ ਵਰਗੇ ਮਹਾਨ ਗੀਤਕਾਰ, ਸੰਗੀਤਕਾਰ, ਗਾਇਕ, ਕਲਾਕਾਰ ਦੀ ਇਰਾਦ ਵਿਚ ਬਣੇ ਟਰੱਸਟ ਦੇ ਨਾਲ, ਤੁਸੀਂ ਜੁੜੇ ਹੋਏ ਹੋ ਦੁਨੀਆਂ ਦੇ ਅਹਿਮ ਤਰੀਨ ਜਿਹੜੇ ਮੇਲੇ ਹੁੰਦੇ ਨੇ ਜਾਂ ਸੰਮੇਲਨ ਹੁੰਦੇ ਨੇ ਸੰਗੀਤ ਦੇ, ਸ਼ਾਸਤਰੀ ਸੰਗੀਤ ਦੇ, ਜਿਹੜੇ ਹਰਿਵੱਲਭ ਸੰਗੀਤ ਸੰਮੇਲਨ ਦੇ ਨਾਲ, ਜਦਕਿ ਅੱਜ ਕੱਲ ਦੀ ਗਾਇਕੀ ਤੇ ਇਸ ਨੂੰ ਸੁਣਨ ਵਾਲੇ ਇਹਦੇ ਫੈਨ ਬਿਲਕੁਲ ਹੀ ਹਟ ਕੇ ਨੇ, ਬਹੁਤਾਤ ਉਹਨਾਂ ਦੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
0: ਦੇਖੋ ਜੀ, ਸ਼ਾਸਤਰੀ ਸੰਗੀਤ ਜਿਹੜਾ ਆ ਉਹ ਤਾਂ ਇੱਕ ਅਮਰ ਸੰਗੀਤ ਆ
1: ਜੀ।
0: ਤੁਸੀਂ ਦੇਖੋਗੇ ਕਿ ਇਸ ਵੇਲੇ ਜੋ ਕੁਛ ਸੰਗੀਤ ਚੱਲ ਰਿਹਾ ਹੈਗਾ ਉਹ ਐਸਾ ਆ ਕਿ ਅੱਜ ਕੋਈ ਗਾਉਂਦਾ ਆ ਕੱਲ ਨੂੰ ਉਹ ਭੁੱਲ ਜਾਂਦਾ। ਹੁਣ ਅਸੀਂ ਜੋ ਕੁਛ ਮਦਨ ਮੋਹਨ ਨਾਈਟ ਦੇ ਵਿਚ ਜਿਹੜੇ ਵੀ ਸਰੋਤਾ ਆਉਂਦੇ ਹੈਗੇ ਆ, ਸ਼ੌਕ ਨਾਲ ਆਉਂਦੇ ਆ, ਤੇ ਉਹ ਹਮੇਸ਼ਾ ਹੀ ਇਹ ਕਹਿੰਦੇ ਆ ਭਾਈ ਜੀ ਇਹ ਕੁਛ ਜਿਹੜਾ ਆ ਸਾਨੂੰ ਹੁਣ ਸੁਣਨ ਨੂੰ ਮਿਲਦਾ ਨਹੀਂ ਹੈ, ਤੁਸੀਂ ਸੁਣਾ ਰਹੇ ਹੋ ਇਹ ਬਹੁਤ ਅੱਛੀ ਗੱਲ ਆ
1: ਜੀ।
0: ਅਸੀਂ ਵੀ ਘਰ ਦੇ ਵਿਚ ਗੁਣਗੁਣਾਉਂਦੇ ਵੀ ਆ ਉਹੀ ਚੀਜ਼ਾਂ। ਅੱਜ ਕੱਲ ਦੇ ਗਾਣੇ ਇਹ ਨਾ ਅਸੀਂ ਸੁਣਦੇ ਆ, ਨਾ ਸਾਨੂੰ ਸਮਝ ਪੈਂਦੀ ਹੈ, ਨਾ ਉਹਨਾਂ ਦੇ ਲਫ਼ਜ਼ ਸਮਝ ਪੈਂਦੇ, ਨਾ ਉਹਨਾਂ ਦਾ ਕੋਈ ਸੰਗੀਤ ਸਮਝ ਪੈਂਦਾ
1: ਜੀ।
0: ਉਹਨਾਂ ਦੀ ਜ਼ਿੰਦਗੀ ਜਿਹੜੀ ਆ ਐਵੇਂ 2-4 ਦਿਨ ਦੀ ਆ, ਤੇ ਜਿਹੜਾ ਪੁਰਾਣਾ ਸੰਗੀਤ ਆ ਜਿਹੜਾ ਕਿ ਕਲਾਸੀਕਲ ਤੇ ਬੇਸਡ ਹੈਗਾ ਉਹਦੀ ਤਾਂ ਅਮਰ ਆ ਜ਼ਿੰਦਗੀ, ਉਹ ਹਮੇਸ਼ਾ ਕਾਇਮ ਆ
1: ਬਿਲਕੁਲ।
0: ਸੋ ਇਸ ਕਰਕੇ ਮੈਂ ਅੱਜ ਕੱਲ ਦਾ ਜੋ ਕੁਛ ਹੋ ਰਿਹਾ ਉਹਦੇ ਬਾਰੇ ਬਹੁਤਾ ਕਮੈਂਟ ਕਰਨਾ ਮੇਰੇ ਮੁਨਾਸਿਬ ਨਹੀਂ ਹੈ, ਲੋਕਾਂ ਨੂੰ ਪਤਾ ਹੀ ਹੈ ਸਾਰਾ। ਲੇਕਿਨ ਇਹ ਹੈ ਕਿ ਜੋ ਕਲਾਸੀਕਲ ਸੰਗੀਤ ਹੈ, ਜੋ ਸਾਡੇ ਪੁਰਾਣਾ ਗੀਤਾਂ ਜੁੜੀਆਂ ਹੋਈਆਂ, ਹੁਣੇ ਅਸੀਂ ਰੀਸੈਂਟਲੀ ਸਹਿਗਲ ਮੈਮੋਰੀਅਲ ਟਰੱਸਟ ਦੇ ਵਿਚ ਆ, ਪਰਸੋਂ ਹੀ ਐਤਵਾਰ ਵਾਲੇ ਦਿਨ
1: ਜੀ
0: ਸਹਿਗਲ ਸਾਹਿਬ ਦੀ ਡੈਥ ਐਨੀਵਰਸਰੀ ਤੇ ਅਸੀਂ ਇਕੱਠੇ ਹੋਏ ਸੀ, ਪ੍ਰੋਗਰਾਮ ਕੀਤਾ। ਕਾਲਜਾਂ ਦੇ ਬੱਚੇ ਵੀ ਆ ਕੇ ਉਸ ਵੇਲੇ 3 ਘੰਟੇ ਲਗਾਤਾਰ ਸਹਿਗਲ ਸਾਹਿਬ ਦੇ ਹੀ ਗਾਣੇ ਗਾਏ
1: ਜੀ,
0: ਹੋਰ ਕੋਈ ਗਾਣਾ ਨਹੀਂ ਗਾਇਆ। ਔਰ ਇਸ ਵੇਲੇ ਤੱਕ ਵੀ ਉਹ ਲੋਕ ਹਾਲ ਫੁੱਲ ਸੀਗਾ, ਔਰ ਸਭ ਤੋਂ ਅੱਛੀ ਗੱਲ ਜਿਹੜੀ ਇਹ ਸੀ ਪ੍ਰੋਗਰਾਮ ਖਤਮ ਹੋਣ ਤੱਕ ਇੱਕ ਵੀ ਬੰਦਾ ਉੱਥੋਂ ਉੱਠ ਕੇ ਨਹੀਂ ਗਿਆ
1: ਜੀ,
0: ਸਾਰੇ ਬੰਦਿਆਂ ਨੇ ਐਨ ਪਿੰਨ ਡ੍ਰੌਪ ਸਾਇਲੈਂਸ ਦੇ ਨਾਲ ਸਾਰੇ ਗਾਣੇ ਜਿਹੜੇ ਆ ਉਹ ਸੁਣੇ।
1: ਇਹ ਤਾਂ ਹੈ ਹੀ ਆ, ਜੋ ਪੁਰਾਣੇ ਸੰਗੀਤ ਵਿਚ ਰਸ ਹੈ, ਜੋ ਉਹਦੇ ਵਿਚ ਸਦੀਵੀ ਪਾਣਾ ਕਿ ਹਮੇਸ਼ਾ ਜ਼ਿੰਦਾ ਰਹਿਣ ਦੀ ਕੁਵਤ ਰੱਖਦਾ ਆ ਉਹ ਸੰਗੀਤ, ਉਹ ਅੱਜ ਕੱਲ ਦਾ ਤੇ ਬਸ ਉਹ ਕਹਿ ਲੋ ਗੈਸੀ ਗੁਬਾਰੇ ਵਰਗਾ ਸੰਗੀਤ ਆ, ਕਿਹੜੇ ਵੇਲੇ ਹੱਥੋਂ ਉੱਡ ਜਾਣੀ ਆ ਗੈਸ ਪਤਾ ਨਹੀਂ ਲੱਗਦਾ। ਤੇ ਵਾਕਈ ਤੁਸੀਂ ਕਿਹਾ ਕਿ ਅੱਜ ਕੱਲ ਦੇ ਗੀਤਾਂ ਦੀ ਉਮਰ ਬਹੁਤ ਘੱਟ ਰਹਿ ਗਈ, ਯਾਦ ਹੀ ਨਹੀਂ ਰਹਿੰਦੇ।
0: ਅਸੀਂ ਤਾਂ ਨਹੀਂ, ਰਾਤ ਨੂੰ ਸੌਣ ਵੇਲੇ ਅੱਧਾ ਘੰਟਾ ਕੁਛ ਨਾ ਕੁਛ ਸੁਣ ਕੇ, ਕੋਈ ਕਲਾਸੀਕਲ ਸੰਗੀਤ, ਕੋਈ ਗਜ਼ਲ ਸੁਣ ਕੇ, ਜਿਹੜੇ ਪੁਰਾਣੇ ਗਾਇਕ ਹੈਗੇ ਪੁਰਾਣੇ ਗਾਣੇ ਸੁਣ ਕੇ ਫੇਰ ਸੋਈਦਾ, ਬੜੀ ਸ਼ਾਂਤੀ ਦੇ ਨਾਲ ਸੋਈਦਾ
1: ਜੀ। ਤੁਸੀਂ ਇੰਨੇ ਸ਼ਾਂਤੀ ਪਸੰਦ ਹੋ, ਬੜੇ ਕਹਿ ਲੋ ਕਿ ਕਲਾਵਾਂ ਦੇ ਨਾਲ ਜੁੜੇ ਹੋਏ ਹੋ, ਇਨਸਾਨੀਅਤ ਨਾਲ ਜੁੜੇ ਹੋਏ ਹੋ, ਆਪਣੇ ਆਪ ਨੂੰ ਬੜੀ ਨਿਮਰਤਾ ਵਾਲੀ ਜ਼ਿੰਦਗੀ ਜਿਉਣੀ ਪਸੰਦ ਕਰਦੇ ਹੋ। ਪਰਿਵਾਰ ਬਾਰੇ ਗੱਲ ਕਰਦੇ ਆ, ਤੁਹਾਡਾ ਵਿਆਹ ਕਦੋਂ ਹੋਇਆ, ਕਿਹਦੇ ਨਾਲ ਹੋਇਆ?
0: ਮੇਰੀ ਸ਼ਾਦੀ ਜਿਹੜੀ ਆ ਜੀ ਉਹ ਆਪਣੇ ਸਾਡਾ ਢੰਗ ਵਿਚ ਸਾਡੇ ਪਿੰਡ ਤੋਂ 1.5 ਕਿਲੋਮੀਟਰ ਦੂਰ ਹੀ ਆ, ਤੇ ਮਨਜੀਤ ਕੌਰ ਉਹਦਾ ਨਾਂ ਸੀ, ਤੇ ਬਹੁਤ ਅੱਛਾ ਮਤਲਬ ਸੀਗਾ ਹੋਮਲੀ ਲੇਡੀ, ਤੇ ਬਸ ਇਹ ਆ ਕਿ ਉਹ ਪਾਸਾ ਥੋੜਾ ਜਿਹਾ ਨਰਮ ਰਹਿ ਗਿਆ ਕਿ ਪਰਮਾਤਮਾ ਨੇ ਦੋ

0: ਬੇਟੇ ਦਿੱਤੇ ਇੱਕ ਨੇ ਆਪਣੀ ਉਹ ਬਾਈ ਬਰਥ ਮੈਂਟਲੀ ਰਿਟਾਰਡਡ ਨਿਕਲੇ ਤੇ ਅਜੇ ਤੱਕ ਮੇਰੇ ਨਾਲ ਹੀ ਹੈਗੇ ਆ ਬੜਾ ਜਿਹੜਾ ਉਹ 56 ਸਾਲ ਦਾ ਹੋ ਗਿਆ ਛੋਟਾ ਜਿਹੜਾ ਉਹ 53 ਸਾਲ ਦਾ ਹੋ ਗਿਆ
1: ਜੀ
0: ਤੇ ਵਾਈਫ ਦੀ ਡੈਥ ਹੋ ਗਈ 10 ਸਾਲ ਪਹਿਲਾਂ 3-4 ਸਾਲ ਤਾਂ ਮੈਂ ਉਹਨਾਂ ਨੂੰ ਆਪਣੇ ਘਰ ਮੇਨਟੇਨ ਕੀਤਾ
1: ਬੱਚਿਆਂ ਨੂੰ ਜੀ
0: ਲੇਕਿਨ ਇਹ ਆ ਭਈ ਅਲਟੀਮੇਟਲੀ ਉਹਨਾਂ ਨੂੰ ਇੱਕ ਆਸ਼ਰਮ ਚ ਸ਼ਿਫਟ ਕਰਨਾ ਪਿਆ ਤੇ ਉਹ ਵਾਰਡ ਦੇ ਕੋਲ ਇੱਕ ਆਸ਼ਰਮ ਹੈਗਾ ਉੱਥੇ ਮੈਂ ਹਰ ਵੀਰਵਾਰ ਹਰ ਐਤਵਾਰ ਜਾਂਦਾ
1: ਜੀ
0: ਜੋ ਕੁਛ ਮੇਰੇ ਤੋਂ ਬਣਦਾ ਸਰਦਾ ਮੈਂ ਉਹਨਾਂ ਲਈ ਕਰਦਾ ਆਸ਼ਰਮ ਲਈ ਕਰਦਾ ਤੇ ਬਾਕੀ ਉਹ ਤੋਂ ਬਿਨਾਂ ਇੱਕ ਬੱਚੀ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਉਹ ਬੱਚੀ ਨੇ ਬਹੁਤ ਪਿਆਰ ਲਿਆ
1: ਬਖਸ਼ਿਸ਼ ਕੀਤੀ ਮਤਲਬ ਤੁਹਾਡੀ ਆਪਣੀ ਬੇਟੀ ਸੀ
0: ਨਹੀਂ ਬਸ ਠੀਕ ਹੈ ਜੀ ਮੈਂ ਆਪਣੀ ਬੇਟੀ ਉਹ ਇਤਰਾਜ਼ ਮੰਨਦੀ ਹੈ ਜੇ ਮੈਂ ਉਹਨੂੰ ਕੁਛ ਹੋਰ ਕਹਾਂ
1: ਜੀ ਜੀ
0: ਆਪਣੀ ਬੇਟੀ ਹੈ ਜੀ ਮਤਲਬ ਇਸੇ ਤਰੀਕੇ ਨਾਲ ਤੁਸੀਂ ਸਮਝਦੇ ਹੋ
1: ਹਾਂ ਬਿਲਕੁਲ
0: ਤੇ ਬੱਚੀ ਨੇ ਪਹਿਲੇ ਮਾਸਟਰਜ਼ ਇਨ ਸਾਈਕੋਲੋਜੀ ਦੀ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਿਰ ਉਹ ਇੰਗਲੈਂਡ ਚਲੇ ਗਈ ਮਾਨਚੈਸਟਰ ਯੂਨੀਵਰਸਿਟੀ ਚ ਉਹਨੇ ਬਿਜ਼ਨਸ ਸਾਈਕੋਲੋਜੀ ਦੀ ਮਾਸਟਰਜ ਕੀਤੀ ਫਿਰ ਕੈਨੇਡਾ ਚ ਉਹਨੇ ਐਚਆਰ ਦੀ ਮਾਸਟਰਜ ਕੀਤੀ ਵਾਹਵਾ ਪੜ੍ਹੀ ਲਿਖੀ ਪਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਤਸੱਲੀ ਵਾਲੀ ਗੱਲ ਇਹ ਆ ਭੀ ਉਹਨੂੰ ਜੀਵਨ ਸਾਥੀ ਜਿਹੜਾ ਹੈ ਨਾ ਬਹੁਤ ਹੀ ਅੱਛਾ ਮਿਲਿਆ ਤੇ ਮੈਂ ਤਾਂ ਸਾਲ ਚ ਇੱਕ ਦੋ ਵਾਰੀ ਉਹਨਾਂ ਨੂੰ ਵਿਜਿਟ ਕਰਦਾ ਹੁਣ ਵੀ ਉਹ 27 ਜਨਵਰੀ ਨੂੰ ਆ ਰਹੇ ਆ
1: ਜੀ
0: ਤੇ ਦੋ ਬੱਚੇ ਵੀ ਇੱਕ ਲੜਕੀ ਆ ਇਸ ਵੇਲੇ ਉਹ 3.5 ਸਾਲ ਦੀ ਹੈ ਇੱਕ ਲੜਕਾ ਹੈ 1.5 ਸਾਲ ਦਾ
1: ਜੀ
0: ਉਹ ਇੱਕ ਪਾਸਾ ਜਿਹੜਾ ਹੈ ਜ਼ਿੰਦਗੀ ਦਾ ਜਿਹੜਾ ਘਰੇਲੂ ਜ਼ਿੰਦਗੀ ਦਾ ਉਹ ਪਾਸਾ ਮੇਰੇ ਲਈ ਪਰਮਾਤਮਾ ਨੇ ਬਹੁਤ ਤਸੱਲੀ ਵਾਲਾ ਦਿੱਤਾ ਤੇ ਫਿਰ ਜਦੋਂ ਆਪਾਂ ਬੈਲੈਂਸ ਕਰੀਏ ਕਿ ਇਹਦੀ ਜ਼ਿੰਦਗੀ ਚ ਕੀ ਖੱਟਿਆ ਕੀ ਪਾਇਆ ਉਹਦੇ ਵਿੱਚ ਇਹ ਆ ਵੀ ਖੱਟਿਆ ਬਹੁਤਾ ਕੁਛ ਆ ਪਾਉਣਾ ਵੀ ਵਿੱਚ ਲੂਜ਼ ਕਰਨਾ ਵੀ ਜ਼ਿੰਦਗੀ ਦੇ ਨਾਲ ਹੀ ਹੈ ਸਭ ਕੁਛ ਤਾਂ ਨਹੀਂ ਹੁੰਦਾ
1: ਬਿਲਕੁਲ
0: ਪਰ ਮੈਂ ਮੇਰੀ ਤਸੱਲੀ ਆ ਜਿੱਦਾਂ ਦਾ ਵੀ ਉਹਨੇ ਪਰਮਾਤਮਾ ਨੇ ਰੱਖਿਆ ਆ ਉਹਨੇ ਬਹੁਤ ਅੱਛਾ ਰੱਖਿਆ ਆ ਆਪਣੀ ਤਸੱਲੀ ਇਸ ਗੱਲ ਚ
1: ਤੁਸੀਂ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਕਾਫੀ ਐਕਟਿਵ ਰੱਖਦੇ ਹੋ ਹੋਰ ਕੀ ਇਹੋ ਜਿਹੇ ਕੰਮ ਕਰਦੇ ਹੋ ਜਿਹਦੇ ਨਾਲ ਹੋਰ ਜ਼ਿਆਦਾ ਅੰਦਰੂਨੀ ਤਸੱਲੀ ਮਿਲਦੀ ਹੋਵੇ
0: ਮੈਂ ਬਹੁਤਾ ਕੁਛ ਰਾਦਰ ਹੁਣ ਕਰਨ ਤੋਂ ਗੁਰੇਜ਼ ਕਰਦਾ
1: ਜੀ
0: ਕਿਉਂਕਿ ਜਿੰਨੇ ਕੁ ਜੋ ਕੁਛ ਮੈਂ ਕਰ ਰਿਹਾ ਹੈਗਾ ਮੈਂ ਸਮਝਦਾ ਵੀ ਮਾਈ ਹੈਂਡਸ ਆਰ ਫੁੱਲ
1: ਜੀ
0: ਬਾਕੀ ਜਿੰਨੀਆਂ ਜਿੰਮੇਵਾਰੀਆਂ ਇਸ ਵੇਲੇ ਲਈਆਂ ਹੀ ਆ ਜੇ ਪਰਮਾਤਮਾ ਉਹੀ ਨਿਭਾਉਣ ਦੇ ਵਿਚ ਮੈਨੂੰ ਮਤਲਬ ਕਾਮਯਾਬੀ ਦੇ ਦੇਵੇ ਕਿਉਂਕਿ ਮੈਂ ਇਸ ਵੇਲੇ 83 ਸਾਲ ਮੈਨੂੰ ਜਾ ਰਿਹਾ ਮਤਲਬ 82 ਕੰਪਲੀਟ ਹੋ ਚੁੱਕੇ ਆ ਤੇ ਮੈਂ ਹੋਰ ਬਹੁਤਾ ਹਰ ਥਾਂ ਕੋਈ ਜਾ ਕੇ ਕੁਛ ਹਾਂ ਜਾਣਾ ਮੈਂ ਅਦਰਵਾਈਜ਼ ਹਰ ਥਾਂ ਆ ਲੇਕਿਨ ਜ਼ਿੰਮੇਵਾਰੀ ਵਾਲਾ ਕੰਮਕਾਰ ਜਿਹੜਾ ਉਹ ਜਿੰਨਾ ਕੁ ਮੇਰੇ ਕੋਲ ਇਸ ਵੇਲੇ ਹੈਗਾ ਮੈਂ ਸਮਝ ਰਿਹਾ ਭਈ ਇੰਨਾ ਕੋਈ ਕਰੀ ਜਾਈਏ ਤਾਂ ਕਾਫੀ ਆ
1: ਜੀ ਬਿਲਕੁਲ ਅਜਮਲ ਸਾਹਿਬ ਅੱਜ ਕੱਲ ਦੇ ਅਫਸਰ ਕਿਸੇ ਵੀ ਮਹਿਕਮੇ ਦੇ ਹੋਣ ਮੈਂ ਪਹਿਲੇ ਤੁਹਾਡੇ ਵੇਲੇ ਅੱਜ ਵੀ ਇੱਦਾਂ ਹੀ ਸ਼ਾਇਦ ਹੁੰਦਾ ਹੋਵੇਗਾ ਕਿ ਜ਼ਿਆਦਾਤਰ ਇਹੀ ਹੁੰਦਾ ਕਿ ਜਦੋਂ ਕੁਰਸੀ ਮਿਲ ਜਾਂਦੀ ਆ ਉਹ ਆਪਣੇ ਆਪ ਨੂੰ ਕੁਛ ਸਮਝਣ ਲੱਗ ਜਾਂਦੇ ਆ ਤੇ ਦੂਸਰਿਆਂ ਨੂੰ ਠੀਕ ਡੀਲ ਨਹੀਂ ਕਰਦੇ ਤੁਸੀਂ ਜ਼ਿਕਰ ਕੀਤਾ ਕਿ ਮੈਂ ਜਦੋਂ ਵੀ ਮੇਰੇ ਕੋਲ ਕੋਈ ਆਉਂਦਾ ਸੀ ਤੇ ਮੈਂ ਉਹਨੂੰ ਆਪਣੀ ਜਗ੍ਹਾ ਤੇ ਰੱਖ ਕੇ ਦੇਖਦਾ ਸੀ ਤੇ ਆਪ ਨੂੰ ਉਹਦੀ ਜਗ੍ਹਾ ਤੇ ਲੈ ਜਾਂਦਾ ਸੀ ਵੀ ਜੇ ਮੈਂ ਇੱਦਾਂ ਆਉਂਦਾ ਤੇ ਮੇਰੀ ਕੀ ਤਵੱਕੋ ਹੁੰਦੀ
0: ਮੈਂ ਲੋੜਵੰਦ ਹੁੰਦਾ ਤੇ ਮੈਂ ਤੋਂ ਕੀ ਐਕਸਪੈਕਟ ਕਰਦਾ
1: ਜੀ ਬਿਲਕੁਲ ਜਿਹੜੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਇਹ ਗੱਲ ਸਮਝਦੇ ਨੇ
0: ਮੈਂ ਇਹ ਸਮਝਦਾ ਜੀ ਭੀ ਜੇ ਪਰਮਾਤਮਾ ਨੇ ਕੋਈ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਕੋਈ ਤੁਹਾਨੂੰ ਕੁਰਸੀ ਦਿੱਤੀ ਆ ਤਾਂ ਇਹ ਤੁਹਾਡਾ ਫਰਜ਼ ਆ ਭੀ ਉਸ ਕੁਰਸੀ ਦਾ ਦਾਇਤਵ ਜਿਹੜਾ ਹੈਗਾ ਉਸ ਕੁਰਸੀ ਦੀ ਜ਼ਿੰਮੇਵਾਰੀ ਹੈਗੀ ਆ ਉਹਨੂੰ ਬੜੇ ਹਲੀਮੀ ਦੇ ਨਾਲ ਔਰ ਰੱਬ ਤੋਂ ਡਰ ਕੇ ਨਿਭਾਉਣ ਵਾਲੇ ਬਣੋ ਇਹ ਜਿਹੜਾ ਇਹਦਾ ਟਾਈਮ ਜਿਹੜਾ ਹੈਗਾ ਆ ਇਹ ਪਰਮਾਤਮਾ ਨੇ ਖੁਸ਼ਕਿਸਮਤ ਲੋਕਾਂ ਨੂੰ ਦਿੱਤਾ ਜੇ ਆਸਰੀ ਦਿੱਤੀ ਹੈਗੀ ਆ ਉਹਨੇ ਮਿਹਰਬਾਨੀ ਕਰਕੇ ਦਿੱਤੀ ਹੈ
1: ਜੀ
0: ਬਾਕੀ ਇਹ ਥੱਲੇ ਦੇਖੋ ਵੀ ਦੁਨੀਆਂ ਨੂੰ ਕਿੰਨੀਆਂ ਕੁ ਔਖਿਆਈਆਂ ਹੈਗੀਆਂ ਉਹਨਾਂ ਦੀਆਂ ਔਖਿਆਈਆਂ ਜਿਹੜੀਆਂ ਕਿਸੇ ਹੱਦ ਤੱਕ ਜਿੱਥੇ ਤੱਕ ਵੀ ਪੋਸੀਬਲ ਹੋਵੇ ਉਹਨਾਂ ਨੂੰ ਹੱਲ ਕਰਨ ਦੇ ਬਾਰੇ ਸੋਚਣਾ ਜਿਹੜਾ ਆ ਉਹ ਹਰ ਅਫਸਰ ਦਾ ਫਰਜ਼ ਹੈਗਾ
1: ਬਿਲਕੁਲ
0: ਔਰ ਲੋਕ ਆ ਕੇ ਦਫ਼ਤਰਾਂ ਦੇ ਸਾਹਮਣੇ ਖੜੇ ਰਹਿੰਦੇ ਅੰਦਰ ਡਰਦੇ ਰਹਿੰਦੇ ਆ ਭਈ ਜੀ ਜਾ ਕੇ ਏਦਾਂ ਨਾ ਹੋਵੇ ਏਦਾਂ ਦਾ ਡਰ ਜਿਹੜਾ ਹੈਗਾ ਨਾ ਇਹ ਗੁਆਉਣਾ ਚਾਹੀਦਾ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਭਈ ਆਪਣੀ ਜਿਹੜੀ ਵਾਜਬ ਤਕਲੀਫ ਹੈਗੀ ਉਹ ਜ਼ਰੂਰ ਦੱਸੋ ਆਪਾਂ ਅਸੀਂ ਉਹਦੇ ਹੱਦ ਲਈ ਬੈਠੇ ਹਾਂ
1: ਜੀ
0: ਏਦਾਂ ਦਾ ਪ੍ਰਭਾਵ ਕਦੀ ਨਾ ਦਿਓ ਭਈ ਜਿਹੜਾ ਆਵੇ ਤੁਹਾਡੇ ਕੋਲ ਲੋਕ ਕਹਿਣ ਵੀ ਕਿਹਦੇ ਕੋਲ ਜਾਈਏ ਕਿੱਦਾਂ ਕਰੀਏ

0: ਕੌਣ ਕਰੇਗਾ, ਏਦਾਂ ਦਾ ਨੀ ਹੋਣਾ ਹੋਣਾ, ਪਤਾ ਹੋਣਾ ਚਾਹੀਦਾ ਵੀ ਮੈਂ ਜਾਵਾਂਗਾ ਤੇ ਮੇਰੀ ਸੁਣਵਾਈ ਹੋਏਗੀ। ਔਰ ਜੇ ਅਸੀਂ ਸੁਣਵਾਈ ਕਰਦੇ ਹਾਂ ਤਾਂ ਹੀ ਆਪਣੇ ਆਪ ਨੂੰ ਅਸੀਂ ਕੁਰਸੀ ਉਸ ਕੁਰਸੀ ਦੇ ਯੋਗ ਸਮਝ ਸਕਦੇ ਹਾਂ, ਅਦਰਵਾਈਜ਼ ਅਸੀਂ ਆਪਣੇ ਰੁਤਬੇ ਨੂੰ ਨਸ਼ਟ ਕਰ ਰਹੇ ਹਾਂ
1: ਜੀ।
0: ਔਰ ਜੋ ਕੁਛ ਪਰਮਾਤਮਾ ਨੇ ਦਿੱਤਾ ਹੈਗਾ ਉਹ ਉਹਦੀ ਨਿਖੇਧੀ ਕਰ ਰਹੇ ਹਾਂ
1: ਜੀ।
0: ਮੈਂ ਤਾਂ ਹਮੇਸ਼ਾ ਇਸ ਗੱਲ ਦਾ ਹੀ ਧਾਰਨੀ ਰਿਹਾ।
1: ਅਜਮਲ ਸਾਹਿਬ, ਤੁਸੀਂ ਕਿਹਾ ਕਿ ਜੇ ਮੈਂ ਇੰਜੀਨੀਅਰਿੰਗ ਨਹੀਂ ਕਰਦਾ ਤੇ ਮੈਂ ਸ਼ਾਇਦ ਗਾਇਕੀ ਦੇ ਫੀਲਡ ਵਿਚ ਹੁੰਦਾ। ਇਹਦਾ ਮਤਲਬ ਹੈ ਕਿ ਤੁਸੀਂ ਕੁਛ ਨਾ ਕੁਛ ਗਾ ਲੈਂਦੇ ਹੋਵੋਗੇ, ਗੁਣਗੁਣਾ?
0: ਜੀ, ਮੈਂ ਗੁਣਗੁਣਾ ਲੈਂਦਾ, ਮਤਲਬ ਹਮੇਸ਼ਾ ਹੀ ਮੈਂ ਅੱਛੇ ਗਾਇਕਾਂ ਦਾ ਬੜਾ ਰਿਹਾ ਹੈਗਾ, ਮਤਲਬ ਉਹਨਾਂ ਦਾ ਕਦਰਦਾਨ ਰਿਹਾ ਔਰ ਉਹਨਾਂ ਨੂੰ ਹਮੇਸ਼ਾ ਸੁਣਦਾ ਵੀ ਹਾਂ, ਕਲਾਸੀਕਲ ਵੀ ਸੁਣਦਾ, ਗਜ਼ਲਾਂ ਵੀ ਸੁਣਦਾ। ਹੁਣੇ ਹੁਣੇ ਸਹਿਗਲ ਸਾਹਿਬ ਦਾ ਬਰਸੀ ਸੀਗੀ
1: ਜੀ,
0: ਉੱਥੇ ਵੀ ਥੋੜਾ ਜਿਹਾ ਸਟੇਜ ਤੇ ਗੁਣਗੁਣਾਇਆ ਤੇ ਉਹਨਾਂ ਬੜੀ ਸ਼ਾਂਤੀ ਮਿਲਦੀ ਹੈ। ਹੁਣ ਮੈਂ ਜੇ
1: ਥੋੜੀ ਜਿਹੀ ਸ਼ਾਂਤੀ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਨੂੰ ਵੀ ਮਿਲਣੀ ਚਾਹੀਦੀ ਹੈ।
0: ਜਿਹੜਾ ਮੈਂ ਹੁਣੇ ਸਹਿਗਲ ਸਾਹਿਬ ਦਾ ਉੱਥੇ ਬਰਸੀ ਤੇ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹੀ ਸੁਣਾ ਦਿੰਦਾ, ਬਾਕੀ ਹੈ ਤਾਂ ਕਈ ਚੀਜ਼ਾਂ ਦਿਮਾਗ ਚ
1: ਜੀ।
0: ਇਸ ਦਿਨ ਬਰਸਤ ਨੈਣ ਹਮਾਰੇ, ਇਸ ਦਿਨ ਬਰਸਤ ਨੈਣ ਹਮਾਰੇ,

0: सदन बरसतन नु हमारे।
1: वाह क्या बात है वाकई। उस दौर च ही लै गए तुम के एल सहगल साहब के दौर च, मजा आ गया। अच्छा गल करिए अजकल दी गायकी नू लैके, गीतकारी नू लैके, अजकल दे संगीत नू लैके, जिवें तुसीं पहले जिक्र कीता के इन्हां दी गीतां दी उम्र बड़ी थोड़ी रह गई है, उहदे कारण भी स्पष्ट ने कि लिरिक्स ही नहीं समझ आंदे जां ट्यून ही नहीं समझ आंदी, जबकि पहले तरसां बड़ियां मिठियां ते बड़ियां रागां ते आधारित हुंदियां सी, जिहड़ियां सच्चियां सुरां दे नाल दिलां च वस जांदियां सी ते सदा सदा वास्ते ही वस जांदियां सी। अजकल दे गीतकार संगीतकारां नूं कोई पैगाम देना चाहोगे?
0: मैं सब तो सुख जी एक गल करनी चाहना, कुछ दिन पहला कुछ देर पहला
1: जी
0: इथे ही ऑल इंडिया रेडियो ते
1: जी
0: डायरेक्टर साहब सीगे, मैं उन्होंने गल की, मैं कहा जी तुसीं शास्त्री संगीत जिहड़ा रात नूं 10-11 बजे जाके लाने हो
1: जी
0: ते इहनूं कोई प्राइम टाइम दिओ ਤਾਂ ਬਣਦੀ ਗੱਲ
1: ਜੀ।
0: ਉਹ ਕਹਿੰਦੇ ਜੀ ਗੌਰਮੈਂਟ ਵੱਲੋਂ ਹਦਾਇਤ ਆਇਆ ਕਿ ਜੀ ਲੋਕ ਜੀ ਲੋਕ ਸੰਗੀਤ ਜਿਹੜਾ ਆਇਆ ਉਹਨੂੰ
1: ਪ੍ਰਮੋਟ ਕਰੋ,
0: ਉਹਨੂੰ ਪ੍ਰਮੋਟ ਕਰੋ
1: ਜੀ।
0: ਮੈਂ ਕਿਹਾ ਜੀ ਇਹ ਵੀ ਲੋਕ ਸੰਗੀਤ ਆ, ਕਲਾਸੀਕਲ ਸੰਗੀਤ ਕੋਈ ਏਦਾਂ ਦੀ ਚੀਜ਼ ਨਹੀਂ ਹੈ, ਵੀ ਲੋਕ ਸੰਗੀਤ ਆ
1: ਬਿਲਕੁਲ।
0: ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਗੌਰਮੈਂਟ ਵੱਲੋਂ ਹੀ ਇੱਕ ਅਣਦੇਖੀ ਹੈ ਇਸ ਇਹਨਾਂ ਚੀਜ਼ਾਂ ਦੀ। ਨੰਬਰ 2 ਇਸ ਵੇਲੇ ਸੁਣੋ, ਸਾਰੀ ਦਿਹਾੜੀ ਤੁਸੀਂ ਸੁਣਦੇ ਰਹੋ, ਤੁਹਾਨੂੰ ਚੰਗੇ ਗਾਣੇ ਸਿਰਫ ਭਾਰਤੀ ਤੇ ਮਿਲਣਗੇ, ਜਿਹੜੇ ਦੂਜੇ ਚੈਨਲ ਆ ਸਾਰੇ, ਜੇ ਐਕਸਪੋਜ਼ਰ ਹੀ ਨਹੀਂ ਬੱਚਿਆਂ ਨੂੰ ਉਹਨਾਂ ਦਾ ਦੇਵਾਂਗੇ, ਉਹਨਾਂ ਨੂੰ ਸੁਣਾਵਾਂਗੇ ਨਹੀਂ
1: ਜੀ,
0: ਉਹਨਾਂ ਨੂੰ ਕੀ ਪਤਾ ਲੱਗੇਗਾ ਕਿ ਪੁਰਾਣੇ ਗਾਣੇ ਕੀ ਸੀਗੇ
1: ਜੀ।
0: ਉਹੀ ਮੈਂ ਦੱਸਿਆ ਵੀ ਮਦਨ ਮੋਹਨ ਲਾਈਟ ਦੇ ਵਿੱਚ ਅਸੀਂ ਉਹ ਗਾਉਂਦੇ ਹਾਂ ਤਾਂ ਲੋਕ ਇਹ ਕਹਿੰਦੇ ਵੀ ਜੀ ਏਦਾਂ ਦੇ ਗਾਣੇ ਸਾਨੂੰ ਸੁਣਾਓ, ਉਦਾਂ ਦੇ ਗਾਣੇ ਸੁਣਨ ਦਾ ਮਾਫ ਕਰਨਾ ਇਹ ਚੈਨਲਾਂ ਤੇ ਵੀ ਮਤਲਬ ਲੋਕਾਂ ਨੂੰ ਟਾਈਮ ਨਹੀਂ ਮਤਲਬ ਮਿਲਦਾ। ਅੱਜ ਕੱਲ ਦੇ ਗਾਣੇ ਜਿਹੜੇ ਅੱਜ ਕੱਲ ਦੀਆਂ ਫਿਲਮਾਂ ਚ ਪਤਾ ਹੀ ਨੀ ਲੱਗਦਾ ਮਾਰ ਧਾੜ ਰਹੇ ਆ, ਉਹ ਅੱਗੇ ਫਿਲਮਾਂ ਸਾਰੀਆਂ ਸੀਗੀਆਂ ਉਹਨਾਂ ਵਿਚ ਕੋਈ ਸਮਾਜਿਕ ਸੰਦੇਸ਼ ਸੀਗਾ ਹਰ ਗੱਲ ਚ, ਫੈਮਿਲੀ ਦੇ ਕਨੈਕਸ਼ਨ ਦੇ ਵਿਚ ਸਾਰੀਆਂ ਚੀਜ਼ਾਂ ਚੱਲਦੀਆਂ ਸੀ। ਅੱਜ ਕੱਲ ਤਾਂ ਪਤਾ ਹੀ ਨੀ ਲੱਗ ਰਿਹਾ ਭਾਈ ਹੋ ਕੀ ਰਿਹਾ ਹੈਗਾ
1: ਜੀ।
0: ਸੋ ਏਦਾਂ ਦੇ ਟਾਈਮ ਦੇ ਵਿਚ ਇਹਨਾਂ ਦੀ ਪ੍ਰਮੋਸ਼ਨ ਵਾਸਤੇ ਸੰਗੀਤਕਾਰਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਭਾਈ, ਉਹ ਵੀ ਬੇਸਿਕਲੀ ਕਲਾਸੀਕਲ ਸੰਗੀਤ ਤੋਂ ਹੀ ਪੈਦਾ ਹੋਏ ਆ
1: ਜੀ,
0: ਉਹਨਾਂ ਨੂੰ ਬਹੁਤਾ ਵੈਸਟਰਨਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ।

0: ਭਾਰਤੀ ਸੰਗੀਤ ਹੀ ਐਡਾ ਅਮੀਰ ਆ, ਇਹਦੇ ਵਿੱਚੋਂ ਵੈਸਟਰਨ ਸੰਗੀਤ ਨਿਕਲਿਆ ਆ, ਨਾ ਕਿ ਵੈਸਟਰਨ ਸੰਗੀਤ ਚੋਂ ਇਹ ਆਏ ਆ
1: ਜੀ।
0: ਸੋ ਸਾਨੂੰ ਆਪਣੀ ਜਿਹੜੀ ਚੀਜ਼ ਆ ਉਹਨੂੰ ਅਪਣਾਉਣਾ ਜਿਹੜਾ ਬਹੁਤ ਜ਼ਰੂਰੀ ਆ, ਉਹਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਉਹ ਕੁਝ ਪੁਰਾਣਾ ਸੁਣਾਉਣਾ, ਕਲਾਸੀਕਲ ਸੰਗੀਤ ਸੁਣਾਉਣਾ ਜਿਹੜਾ ਆ, ਭਜਨ ਬੰਦਗੀ ਵਾਲੇ ਜਿਹੜੇ ਸੰਗੀਤ ਹੈਗਾ ਉਹ ਸੁਣਾਉਣਾ ਜਿਹੜਾ ਨਾ ਉਹ ਜ਼ਰੂਰੀ ਆ।
1: ਜ਼ਿੰਦਗੀ ਚ ਕੋਈ ਮਲਾਲ ਰਹਿ ਗਿਆ ਕਿ ਮੈਂ ਆ ਨਹੀਂ ਕਰ ਸਕਿਆ?
0: ਬਿਲਕੁਲ ਕੋਈ ਮਲਾਲ ਨਹੀਂ। ਜਦੋਂ ਮੈਂ ਲੁੱਕ ਬੈਕ, ਮੈਂ ਬਿਲਕੁਲ ਮੈਨੂੰ ਪੂਰੀ ਤਸੱਲੀ ਆ ਭਈ ਜਿੰਨਾ ਕੁ ਵੀ ਪਰਮਾਤਮਾ ਨੇ ਟਾਈਮ ਦਿੱਤਾ ਮੈਂ ਉਹਨੂੰ ਫਰੂਟਫੁਲੀ ਇਸਤੇਮਾਲ ਕੀਤਾ। ਮੈਂ ਇਹ ਨਹੀਂ ਸਮਝਦਾ ਭਈ ਜੇ ਮੈਂ ਆਹ ਕੁਛ ਹੋ ਜਾਂਦਾ, ਮੈਂਬਰ ਬਣ ਜਾਂਦਾ, ਚੇਅਰਮੈਨ ਬਣ ਜਾਂਦਾ, ਪਤਾ ਨਹੀਂ ਮੈਂ ਕੀ ਕਰ ਦਿੰਦਾ। ਮੈਂ ਕਹੀ ਬਿਲਕੁਲ ਕੋਈ ਦਿਮਾਗ ਚ ਨਹੀਂ ਆਇਆ। ਜਿੰਨਾ ਟਾਈਮ ਪਰਮਾਤਮਾ ਨੇ ਦਿੱਤਾ ਮੈਂ ਇੱਕ ਇੱਕ ਦਿਨ ਦਾ ਹਿਸਾਬ ਦੇ ਸਕਦਾ
1: ਜੀ।
0: ਮੈਂ ਕੋਈ ਵੀ ਦਿਨ, ਈਵਨ ਜੇ ਮੇਰੀ ਟ੍ਰਾਂਸਫਰ ਵੀ ਹੋ ਗਈ ਹੈ, ਮੈਂ ਲਾਸਟ ਡੇ ਤੱਕ, ਇੱਦਾਂ ਨਹੀਂ ਭਈ 4-5 ਦਿਨ ਪਹਿਲਾਂ ਹੀ ਕੰਮ ਛੱਡ ਕੇ ਬਹਿ ਗਿਆ ਭਈ ਜੀ ਮੇਰੀ ਤਾਂ ਹੁਣ ਟ੍ਰਾਂਸਫਰ ਹੋ ਗਈ ਬਸ ਠੀਕ ਆ, ਲਾਸਟ ਡੇ ਤੱਕ ਉਸੇ ਤਰੀਕੇ ਨਾਲ ਹੀ ਕੰਮ ਕੀਤਾ ਜਿਸ ਤਰੀਕੇ ਨਾਲ ਪਹਿਲਾਂ ਤੋਂ ਕਰਦੇ ਆਏ। ਸੋ ਮੈਨੂੰ ਕੋਈ ਮਲਾਲ ਨਹੀਂ ਹੈ। ਜੇ ਆ ਪਰਮਾਤਮਾ ਨੇ ਜੋ ਕੁਛ ਦਿੱਤਾ ਹੈਗਾ ਮੈਂ ਉਹ ਤੋਂ ਕੰਪਲੀਟਲੀ ਸੈਟਿਸਫਾਈਡ ਹਾਂ, ਔਰ ਜੋ ਕੁਛ ਮੇਰੇ ਨਾਲ ਹੋ ਰਿਹਾ ਇਸ ਵੇਲੇ ਹੋ ਰਿਹਾ ਹੈਗਾ, ਜੋ ਕੁਛ ਮੈਨੂੰ ਉਹਦਾ ਸਿਲਾ ਮਿਲ ਰਿਹਾ ਉਹਦੇ ਬਾਅਦ ਉਹਦੇ ਵਿੱਚ ਵੀ ਮੈਂ ਬਹੁਤ ਖੁਸ਼ ਹਾਂ। ਸਿਰਫ ਇੱਕੋ ਹੀ ਆ, ਮੇਰੇ ਬੱਚੇ ਜਿਹੜੇ ਹੈਗੇ ਆ ਉਹ ਇੰਸੀਡੈਂਟਲੀ ਮੇਰੀ ਇੱਦਾਂ ਦੀ ਜ਼ਿੰਮੇਵਾਰੀ ਆ ਜਿਹੜੀ ਮੈਨੂੰ ਕਿਸੇ ਨਾ ਕਿਸੇ ਵੇਲੇ ਥੋੜੀ ਜਿਹੀ ਦੁਖੀ ਕਰਦੀ ਆ
1: ਜੀ।
0: ਤੇ ਲੇਕਿਨ ਇਹ ਆ ਉਹਨੂੰ ਵੀ ਮੈਂ ਆਈ ਟੇਕ ਇਟ ਇਨ ਸਟ੍ਰਾਈਡ, ਇਹ ਵੀ ਤਾਂ ਜ਼ਿੰਦਗੀ ਦਾ ਹਿੱਸਾ ਆ, ਇਹ ਮੈਂ ਕਿਉਂ ਸਮਝਾਂ ਵੀ ਸਭ ਕੁਛ ਮੈਨੂੰ ਹੀ ਚੰਗਾ ਮਿਲਣਾ ਸੀਗਾ।
1: ਬਿਲਕੁਲ
0: ਇਹ ਵੀ ਠੀਕ ਹੀ ਆ। ਸੋ ਮੈਨੂੰ ਕੋਈ ਇੱਦਾਂ ਦਾ ਮਲਾਲ ਨਹੀਂ ਹੈ ਭਈ ਮੈਂ ਆਹ ਨਹੀਂ ਕਰ ਸਕਿਆ, ਮੈਨੂੰ ਕੋਈ ਇੱਦਾਂ ਦਾ ਨਹੀਂ ਹੈਗਾ। ਜੋ ਕੁਛ ਮੈਂ ਕਰ ਸਕਿਆ ਰੁਟੀਨ ਚ ਉਹ ਬਹੁਤ ਮੇਰੀ ਤਸੱਲੀ ਉਹਦੇ ਤੇ, ਔਰ ਪੂਰਾ ਆਪਣੇ ਟਾਈਮ ਦਾ ਮੈਂ ਇਸਤੇਮਾਲ, ਅੱਜ ਵੀ ਪੂਰਾ ਟਾਈਮ ਦਾ ਇਸਤੇਮਾਲ ਕਰ ਰਿਹਾ ਮੈਂ, ਵਿਹਲਾ ਨਹੀਂ ਦਿੰਦਾ।
1: ਇਹ ਬਹੁਤ ਵੱਡਾ ਸਬਕ ਆ ਸਾਡੇ ਸਾਰਿਆਂ ਵਾਸਤੇ ਕਿ ਕਦੇ ਵੀ ਸਮਾਂ ਵਿਅਰਥ ਨਾ ਗਵਾਓ, ਹਮੇਸ਼ਾ ਕਿਸੇ ਚੰਗੇ ਪਾਸੇ ਉਸਾਰੂ ਪਾਸੇ ਲੱਗੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਇਸੇ ਦਾ ਨਾਂ ਹੀ ਹੈ। ਅਦਰਵਾਈਜ਼ ਜੇ ਛੋਟੀਆਂ ਮੋਟੀਆਂ ਗੱਲਾਂ ਦੇਖ ਕੇ ਕਿ ਰੱਬ ਨੂੰ ਕੋਸੀ ਜਾਓ ਇਹ ਆਪਣੀ ਕਿਸਮਤ ਨੂੰ, ਉਹ ਕੋਈ ਉਸਾਰੂ ਗੱਲ ਹੁੰਦੀ ਨਹੀਂ।
0: ਜੋ ਆਪਣੇ ਆਪ ਢਹਿਣ ਵਾਲੀ ਗੱਲ ਹੈਗੀ ਆ
1: ਜੀ, ਬਿਲਕੁਲ। ਸੁਰਜੀਤ ਸਿੰਘ ਅਜੇਮਲ ਸਾਹਿਬ, ਤੁਸੀਂ ਕੀਮਤੀ ਵਕਤ ਕੱਢ ਕੇ ਆਏ ਸਾਡੇ ਨਾਲ, ਦਿਲ ਖੋਲ ਕੇ ਗੱਲਾਂ ਕੀਤੀਆਂ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ।
0: ਬਹੁਤ ਮਿਹਰਬਾਨੀ ਜੀ, ਤੁਹਾਡਾ ਵੀ ਬਹੁਤ ਮਿਹਰਬਾਨੀ, ਪਰਮਜੀਤ ਹੋਣਾ ਦੀ ਬੜੀ ਮਿਹਰਬਾਨੀ, ਉਹਨਾਂ ਨੇ ਟਾਈਮ ਦਿੱਤਾ। ਚਲੋ ਕਿਸੇ ਵੇਲੇ ਇੱਦਾਂ ਕਈ ਵਾਰੀ ਉਹਨਾਂ ਗੱਲਾਂ ਬਾਤਾਂ ਕਰਨ ਦਾ ਟਾਈਮ ਮਿਲਦਾ ਹੀ ਨਹੀਂ ਹੈ, ਇੱਦਾਂ ਹੀ ਸਹੀ। ਬਹੁਤ ਅੱਛਾ ਲੱਗਿਆ ਜੀ,
1: ਥੈਂਕ ਯੂ ਸੋ ਮਚ,
0: ਸ਼ੁਕਰੀਆ, ਥੈਂਕ ਯੂ, ਥੈਂਕ ਯੂ।
2: ਸਨਨ ਹੁਣੇ ਤੁਸੀਂ ਸੁਣ ਰਹੇ ਸੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਤਹਿਤ ਸੁਰਜੀਤ ਸਿੰਘ ਅਜੇਮਲ ਹੋਣਾ ਦੇ ਨਾਲ ਹੋਈ ਇੱਕ ਮੁਲਾਕਾਤ। ਸਨਨ ਵਾਧਿਆ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਹੈ ਪੰਜਾਬੀ ਫਿਲਮ ਸੰਗੀਤ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਦੇਸ਼ ਭਗਤੀ ਦੇ ਗੀਤ ਤੋਂ।

ਸਮਨ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਫਿਲਮ ਸੀ ਸ਼ਹੀਦ ਊਧਮ ਸਿੰਘ। ਸ਼ਹੀਦੀ ਯਾਰ ਦੀ ਸਾਨੂੰ ਪੁਕਾਰਦੀ ਸਾਮਿਨ, ਸਾਡੇ ਮੁਲਕ ਦੀ ਆਜ਼ਾਦੀ ਸਾਨੂੰ ਕੋਈ ਸੌਖੀ ਨਹੀਂ ਮਿਲੀ। ਇਸ ਆਜ਼ਾਦੀ ਨੂੰ ਪਾਉਣ ਲਈ ਲੱਖਾਂ ਹੀ ਜਿੰਦਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ, ਬਲੀਦਾਨ ਦਿੱਤਾ, ਸ਼ਹਾਦਤ ਪਾਈ ਹੈ, ਤੇ ਫਿਰ ਜਾ ਕੇ ਅਸੀਂ ਆਜ਼ਾਦ ਮੁਲਕ ਦੇ ਵਿਚ ਅੱਜ ਸਾਹ ਲੈ ਰਹੇ ਹਾਂ। ਆਜ਼ਾਦੀ ਬਹੁਤ ਵੱਡੀ ਚੀਜ਼ ਹੈ, ਪਰ ਇਸ ਨੂੰ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਮਾਣ ਰਹੇ ਹਾਂ, ਸਾਨੂੰ ਸਮੇਂ ਸਮੇਂ ਦੇ ਉੱਤੇ ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਆਜ਼ਾਦ ਜ਼ਮੀਨ ਦੇ ਵਿਚ ਬੈਠੇ ਹੋਏ ਹਾਂ। ਸੋ ਇਹ ਗੀਤ ਸਿਰਫ ਕੁਝ ਚੰਦ ਪਲਾਂ ਦੇ ਗੀਤ ਨਹੀਂ ਹੁੰਦੇ, ਇਹ ਗੀਤ ਸਾਨੂੰ ਵਾਰ ਵਾਰ ਝੰਜੋੜਦੇ ਨੇ, ਸਾਨੂੰ ਸੁਨੇਹਾ ਦਿੰਦੇ ਨੇ ਕਿ ਤੁਸੀਂ ਆਪਣੇ ਇਤਿਹਾਸ ਨੂੰ ਹਮੇਸ਼ਾ ਯਾਦ ਰੱਖੋ ਕਿ ਕਿਸ ਤਰੀਕੇ ਦੇ ਨਾਲ ਮੁਲਕ ਆਜ਼ਾਦ ਹੋਇਆ ਸੀ ਤੇ ਕਿੰਨੀਆਂ ਹੀ ਬਲੀਦਾਨਾਂ ਤੇ ਜਿੰਦਾਂ ਸ਼ਹਾਦਤ ਤੇ ਗਈਆਂ ਸਨ। ਸੋ ਜ਼ਰੂਰ ਇਹ ਆਪਣੇ ਸ਼ਹੀਦਾਂ ਨੂੰ ਅਸੀਂ ਯਾਦ ਕਰੀਏ ਤੇ ਇਸੇ ਤਰੀਕੇ ਦੇ ਨਾਲ ਅਸੀਂ ਵੀ ਆਪਣੇ ਦੇਸ਼ ਨੂੰ ਇਸ ਤਰ੍ਹਾਂ ਹੀ ਪਿਆਰ ਕਰੀਏ। ਸੋ ਪੰਜਾਬੀ ਫਿਲਮ ਮਿਊਜ਼ਿਕ ਦੇ ਵਿਚ ਇਹ ਸੀ ਫਿਲਮ ਸ਼ਹੀਦ ਊਧਮ ਸਿੰਘ ਦਾ ਗੀਤ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ। ਆਓ ਸੁਣਦੇ ਹਾਂ ਹੁਣ ਪ੍ਰੋਗਰਾਮ ਦੇ ਵਿਚ ਅਗਲਾ ਗੀਤ।

ਸਮੇਂ ਤੁਸੀਂ ਸੁਣ ਰਹੇ ਸੀ ਮੈਨੂੰ ਪੁਰਸ਼ੋਤਮ ਦੀ ਆਵਾਜ਼ ਦੇ ਵਿਚ ਗੀਤ ਸਾਮਿਨ। ਸੰਗੀਤ ਸਾਡੇ ਲਈ ਬੜਾ ਜ਼ਰੂਰੀ ਹੈ ਤੇ ਬੜਾ ਅਹਿਮ ਹੈ। ਸੰਗੀਤ ਦੀ ਕੀਮਤ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਦੇ ਵਿਚ ਬਹੁਤ ਹੀ ਜ਼ਿਆਦਾ ਹੈ, ਕਿਉਂਕਿ ਸੰਗੀਤ ਸਾਨੂੰ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਸਾਡੇ ਰੂਹ ਦੀ ਸਕੂਨ ਦੇਣ ਵਾਲੀ ਇਕ ਅਜੋਕਿਕ ਕਲਾ ਹੈ ਜੋ ਮਨ ਸਰੀਰ ਤੇ ਆਤਮਾ ਨੂੰ ਇਕ ਸੂਤਰ ਵਿਚ ਪਰੋ ਦਿੰਦੀ ਹੈ। ਸੰਗੀਤ ਨੂੰ ਪਰਮਾਤਮਾ ਦੀ ਬਖਸ਼ਿਸ਼ ਵੀ ਕਿਹਾ ਜਾਂਦਾ ਹੈ, ਕਿਉਂਕਿ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਿਸ ਮਨੁੱਖ ਦੇ ਦਿਲ ਵਿਚ ਸੰਗੀਤ ਵੱਸ ਜਾਂਦਾ ਉਸਦਾ ਜੀਵਨ ਸੰਵੇਦਨਸ਼ੀਲ, ਸੁੰਦਰ ਤੇ ਅਰਥਪੂਰਨ ਹੋ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਕਿ ਸੰਗੀਤ ਨਾਲ ਜੁੜਨਾ ਅਸਲ ਵਿਚ ਰੱਬ ਦੇ ਨਾਲ ਜੁੜਨ ਦੇ ਬਰਾਬਰ ਹੁੰਦਾ। ਇਸੇ ਤਰ੍ਹਾਂ ਹੀ ਅਸੀਂ ਵੀ ਹੁਣ ਅਗਲੇ ਗੀਤ ਦੇ ਨਾਲ ਜੁੜਨ ਵਾਲੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ। ਆਓ ਸੁਣਦੇ ਹਾਂ ਇਹ ਗੀਤ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਸਾਹਮਣੇ ਹੁਣੇ ਤੁਸੀਂ ਇਹ ਗੀਤ ਸੁਣਿਆ। ਗੱਲ ਕਰ ਰਹੇ ਹਾਂ ਅਸੀਂ ਸੰਗੀਤ ਦੀ। ਸੰਗੀਤ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸੰਗੀਤ ਸਾਨੂੰ ਸਾਡੇ ਮਨ ਨੂੰ ਸਕੂਨ ਦਿੰਦਾ ਹੈ, ਸਾਡੇ ਦਿਮਾਗ ਨੂੰ ਤਰੋ ਤਾਜ਼ਾ ਕਰਦਾ ਹੈ ਕਿਉਂਕਿ ਭੱਜ ਦੌੜ ਦੀ ਜ਼ਿੰਦਗੀ ਦੇ ਵਿਚ ਅਸੀਂ ਤਣਾਅ ਚਿੰਤਾਵਾਂ ਤੇ ਮੁਕਾਬਲੇਬਾਜ਼ੀ ਦੇ ਵਿਚ ਘਿਰੇ ਹੋਏ ਹਾਂ। ਇਸ ਦੇ ਵਿਚ ਜਦੋਂ ਅਸੀਂ ਕੋਈ ਸਾਜ਼ ਵਜਾਉਂਦੇ ਹਾਂ, ਗੀਤ ਗਾਉਂਦੇ ਹਾਂ ਜਾਂ ਫਿਰ ਸਿਰਫ਼ ਕੋਈ ਮਨਪਸੰਦ ਸੰਗੀਤ ਸੁਣਦੇ ਹਾਂ ਤਾਂ ਉਸ ਸਥਿਤੀ ਵਿਚ ਸੰਗੀਤ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ। ਸੋ ਆਧੁਨਿਕ ਵਿਗਿਆਨ ਦੇ ਵਿਚ ਇਸ ਗੱਲ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਕਿ ਸੰਗੀਤ ਸੁਣਨ ਦੇ ਨਾਲ ਸਰੀਰ ਦੇ ਵਿਚ ਤਣਾਅ ਪੈਦਾ ਕਰਨ ਵਾਲੇ ਹਾਰਮੋਨ ਘਟਦੇ ਨੇ ਤੇ ਖੁਸ਼ੀ ਦਾ ਅਹਿਸਾਸ ਕਰਵਾਉਣ ਵਾਲੇ ਹਾਰਮੋਨਸ ਦਾ ਪੱਧਰ ਵਧਦਾ ਹੈ। ਸੋ ਜ਼ਰੂਰ ਸੰਗੀਤ ਨੂੰ ਸੁਣੋ ਤੇ ਗੀਤਾਂ ਨੂੰ ਸੁਣੋ ਜਿਹੜੇ ਤੁਹਾਨੂੰ ਪਸੰਦ ਨੇ, ਸਾਨੂੰ ਗੀਤ ਸੁਣਨੇ ਚਾਹੀਦੇ ਨੇ ਕਿਉਂਕਿ ਇਹ ਸਾਡੇ ਖੁਸ਼ੀ ਵਾਲੇ ਹਾਰਮੋਨਸ ਦਾ ਪੱਧਰ ਵਧਾਉਂਦੇ ਨੇ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿਚ ਸੁਣਦੇ ਹਾਂ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿਚ ਇਹ ਗੀਤ।

0: ਤੇ ਜਾ ਸਿੰਘ ਜੀ ਲੰਘ ਆਈਏ
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਆ ਜਾਓ ਲੰਘਿਆ ਸ਼ਿੰਗਾਰਾ ਸਿੰਘ ਜੀ
0: ਆ ਗਏ ਜੀ ਤੇਜਾ ਸਿੰਘ ਜੀ ਜੈ ਹਿੰਦ
1: ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਜੈ ਹਿੰਦ ਹੋਰ ਸੁਣਾਓ ਕਿਵੇਂ ਹੋ
0: ਠੀਕ ਠਾਕ ਆ ਬਲ ਨੇ ਤਗੜੇ ਨੇ ਤੁਸਾਂ ਸੁਣਾਓ
1: ਬਹੁਤ ਵਧੀਆ ਆ ਸਾਡਾ ਵੀ ਦੇਖੋ ਜਿਹੜਾ ਬਲ ਹੋਣਾ ਤਕੜੇ ਹੋਣਾ
0: ਜੀ
1: ਇਹ ਚੰਗੀ ਗੱਲ ਆ ਔਰ ਦੂਜੀ ਗੱਲ ਆ ਭਈ ਜਿਹੜਾ ਬਲ ਆ ਨਾ ਉਹ ਆਉਂਦਾ ਕਿੱਥੋਂ ਆ
0: ਦੇਖੋ ਆਉਣਾ ਕਿੱਥੋਂ ਆ ਇਹ ਪਰਿਵਾਰ ਚ ਹੀ ਆਉਂਦਾ
1: ਪਰਿਵਾਰ ਚੋ ਹੀ ਆਉਣਾ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਖੜਾ ਨਾ ਇਹ ਬੰਦਾ ਹਮੇਸ਼ਾ ਹੀ ਬਲ ਰਹਿੰਦਾ
0: ਦੇਖੋ ਗੱਲ ਹੈਗੀ ਅੱਗੇ ਵੱਡੇ ਪਰਿਵਾਰ ਹੁੰਦੇ ਸੀਗੇ ਤੇ ਸਾਨੂੰ ਕਿਸੇ ਕਿਸਮ ਦੀ ਤਕਲੀਫ਼ ਹੋ ਜਾਣੀ ਆ ਤਾਂ ਸਾਰਿਆਂ ਨੂੰ ਚੱਕ ਲੋ ਗੱਲ ਨੇ ਵੀ ਪਤਾ ਨੀ ਲੱਗਦਾ ਸੀ ਤਕਲੀਫ਼ ਕਿੱਥੇ ਗਈ ਪਰਿਵਾਰ ਅੱਜ ਕੱਲ ਦੇ ਪਰਿਵਾਰ ਆ ਦੋ ਜਾਣੇ ਦਾ ਪਰਿਵਾਰ ਆ ਜੀ ਤਿੰਨ ਜਾਣੇ ਦਾ ਪਰਿਵਾਰ ਆ ਤੇ ਦੇਖੋ ਦੁੱਖਾਂ ਦਾ ਪਹਾੜ ਵੀ ਉਨਾ ਡੁੱਬਦਾ ਉਨਾ ਟੁੱਕਦਾ ਆ ਜਦੋਂ ਕਈ ਵਾਰੀ ਮੁਸੀਬਤ ਆਉਂਦੀ ਆ ਤਾਂ ਆਪਾਂ ਇਕੱਲਿਆਂ ਨੂੰ ਛੇੜਨੀਆਂ ਪੈਂਦੀਆਂ
1: ਬਿਲਕੁਲ
0: ਪੂਰਾ ਪਰਿਵਾਰ ਛੇੜਦਾ ਸੀਗਾ ਆਪ ਹੀ ਅਸੀਂ ਆਪਣੇ ਪੈਰਾਂ ਤੇ

0: ਕੋਹਾਣਾ ਮਾਰਿਆ ਆ ਛੋਟੇ ਛੋਟੇ ਪਰਿਵਾਰ ਕਰਕੇ ਜੁਆਇੰਟ ਫੈਮਿਲੀ ਐਵੇਂ ਨੀ ਖੁਸ਼ਹਾਲਪੁਰ ਫੈਮਿਲੀ ਆਉਂਦੀਆਂ ਸੀ।
1: ਦੇਖੋ ਸ਼ਿੰਗਾਰਾ ਸਿੰਘ ਜੀ ਗੱਲ ਹੈਗੀ ਏਦਾਂ ਪੀ ਕਹਿੰਦੇ ਹੁੰਦੇ ਆ ਜਿਹੜਾ ਦੁੱਖ ਆ ਨਾ
0: ਜੀ
1: ਦੁੱਖ ਵੰਡਾਉਣ ਵਾਲੇ ਜ਼ਰੂਰੀ ਹੁੰਦੇ ਆ।
0: ਸਹੀ ਗੱਲ ਆ,
1: ਜੇ ਤੁਹਾਡਾ ਦੁੱਖ ਵੰਡਾਇਆ ਜਾਏ ਨਾ
0: ਜੀ
1: ਤੇ ਉਹਦੇ ਨਾਲ ਕੀ ਆ ਤੁਹਾਡਾ ਦੁੱਖ ਅੱਧਾ ਕੀ ਅੱਧਾ ਘੱਟ ਕੇ ਵੀ ਚੌਥਾ ਹਿੱਸਾ ਰਹਿ ਜਾਂਦਾ,
0: ਖਤਮ ਹੋ ਜਾਂਦਾ ਜੀ, ਧਿਆਨ ਹੀ ਨਹੀਂ ਜਾਂਦਾ ਉਧਰ ਨੂੰ।
1: ਹੁਣ ਜਦੋਂ ਆਪਣੇ ਸਾਰੇ ਟੱਬਰ ਹੁੰਦੇ ਸੀ ਵੱਡੇ ਵਿਹੜੇ ਹੁੰਦੇ ਸੀ
0: ਜੀ,
1: ਹੈ ਉਹਦੇ ਚ ਨਿਆਣਿਆਂ ਨੇ ਕੁਰਬਲ ਕੁਰਬਲ ਕਰਦੇ ਫਿਰਨਾ
0: ਜੀ,
1: ਮੰਜੇ ਸ਼ਾਮ ਨੂੰ ਡੱਠ ਜਾਣੇ, ਐ ਉੱਥੇ ਸਾਰਿਆਂ ਨੇ ਬਹਿ ਕੇ ਖਾਣਾ ਪੀਣਾ,
0: ਬਿਲਕੁਲ
1: ਹੈ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੋਣੀਆਂ, ਹਾਂ ਬਈ ਤੇਰਾ ਕੀ ਹਾਲ ਹੈ ਅੱਜ ਸਾਰਾ ਦਿਨ ਕੀ ਕੀਤਾ, ਜਾਂ ਖੇਤੀਬਾੜੀ ਸੀਗੀ ਆਪਣੇ ਕੋਲ
0: ਜੀ
1: ਸਾਰਿਆਂ ਦੇ ਕੰਮ ਵੰਡ ਹੋ ਜਾਂਦੇ ਸੀਗੇ। ਸੋ ਉਹ ਜਿਹੜੀ ਸਾਰਾ ਕੁਝ ਸੀਗਾ ਜਦੋਂ ਸ਼ਾਮ ਨੂੰ ਤਕਾਲਾਂ ਨੂੰ ਅਸੀਂ ਬਹਿ ਕੇ ਮੰਜੇ ਦੇ ਉੱਤੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਨਾ, ਸਾਡੇ ਦੁੱਖ ਦਰਦ ਉੱਦੇ ਨਿਕਲ ਜਾਂਦੇ ਸੀ।
0: ਦੇਖੋ ਦੁੱਖ ਵੱਲ ਧਿਆਨ ਹੀ ਨਹੀਂ ਜਾਂਦਾ ਸੀ, ਦੁੱਖ ਤਾਂ ਹੁੰਦਾ ਜੇ ਆਪਾਂ ਧਿਆਨ ਦਈਏ ਉਧਰ ਨੂੰ, ਧਿਆਨ ਤਾਂ ਸਾਡਾ ਪਰਿਵਾਰ ਨੇ ਵੰਡ ਦੇਣਾ
1: ਜੀ,
0: ਪਿਆਰ ਮੁਹੱਬਤ ਬਣਿਆ ਰਹਿੰਦਾ ਸੀਗਾ। ਹਾਂਜੀ, ਤੋ ਅੱਜ ਕੱਲ ਦੇਖ ਲਓ ਤੁਸੀਂ, ਅੱਜ ਕੱਲ ਤਾਂ ਪਿਆਰ ਨਾਲ ਦੀ ਕੋਈ,
1: ਅੱਜ ਕੱਲ ਪਿਆਰ ਮੁਹੱਬਤ ਹੋਰ ਤਰ੍ਹਾਂ ਦਾ ਹੋ ਗਿਆ।
0: ਅੱਛਾ,
1: ਉਹ ਇਦਾਂ ਹੋ ਗਿਆ ਵੀ ਅੱਜ ਕੱਲ ਲੜਾਈ ਘਰ ਚ ਹੋ ਜਾਏ ਨਾ
0: ਜੀ,
1: ਤੇ ਪਤਾ ਹੀ ਨਹੀਂ ਲੱਗਦਾ ਕਦੋਂ ਇੱਕ ਦੂਜੇ ਦਾ ਬੋਦਾ ਫੜ ਲਿਆ, ਝਾਟੋ ਝਾਟੀ ਮਿੰਟੋ ਮਿੰਟੀ ਹੋ ਜਾਂਦਾ, ਬੰਦਾ ਛਡਾਉਣ ਵਾਲਾ ਵੀ ਕੋਈ ਨੀ ਹੁੰਦਾ, ਜਦ ਤੱਕ ਗੁਆਂਢੀਆਂ ਕੋਲ ਆਵਾਜ਼ ਪਹੁੰਚਦੀ ਆ ਉਦੋਂ ਤੱਕ ਕਈ ਕੁਛ ਹੋ ਚੁੱਕਾ ਹੁੰਦਾ।
0: ਦੇਖੋ ਜੀ ਘੱਟੋ ਘੱਟ ਮੈਸੇਜ ਨਾਲੋਂ ਨਾਲ ਚਲੇ ਜਾਂਦੇ ਆ, ਬੈਜ ਲੜਾਈ ਹੋ ਪਈ ਆ, ਪ੍ਰਾਂਗਣ ਨੂੰ ਪਤਾ ਨਹੀਂ ਹੁੰਦਾ।
1: ਹਾਂ ਦੇਖੋ ਇਹ ਜਿਹੜੀ ਚੀਜ਼ ਆ, ਇਹ ਬਹੁਤ ਸਾਰੀਆਂ ਚੀਜ਼ਾਂ
0: ਜੀ
1: ਸਾਡੇ ਆਪਣੇ, ਅਸੀਂ ਛੋਟਾ ਹੁੰਦੇ ਹੁੰਦੇ ਹੁੰਦੇ ਬਹੁਤ ਜਿੱਦਾਂ ਆਪਣੇ ਟੱਬਰ ਛੋਟੇ ਕਰ ਲਏ, ਉਹਦੇ ਵਿੱਚ ਕੁਛ ਸਾਡੇ ਲਾਲਚ ਵੀ ਹੋ ਗਏ, ਕੁਛ ਸਾਨੂੰ ਇਹ ਲੱਗਾ ਵੀ ਵੱਡੇ ਟੱਬਰਾਂ ਦੇ ਵਿੱਚ ਸਾਨੂੰ ਟੋਕਾ ਟਾਕੀ ਵੀ ਹੁੰਦੀ ਹੈ
0: ਜੀ,
1: ਅਸੀਂ ਉਹ ਜਿਹੜੀ ਸਹਿਣ ਸ਼ਕਤੀ ਸੀ ਸਾਡੀ ਉਹ ਗੁਆਚ ਗਈ, ਉਹ ਸਹਿਣ ਸ਼ਕਤੀ ਗੁਆਚਣ ਦੇ ਨਾਲ ਕੀ ਹੋਇਆ ਵੀ ਅਸੀਂ ਉਹਦਾ ਚੰਗਾ ਪਾਸਾ ਜਿਹੜਾ ਸੀ ਉਹ ਭੁੱਲ ਗਏ
0: ਜੀ,
1: ਅਸੀਂ ਉਸ ਵੇਲੇ ਮੌਕੇ ਦੇ ਉੱਤੇ ਜਿਹੜੀ ਸਾਡੀ ਟੋਕਾ ਟਾਕੀ ਹੁੰਦੀ ਸੀ ਉਹਨੂੰ ਲੈ ਕੇ ਮੈਂ ਨੀ ਜੀ ਹੁਣ ਤੇਰੇ ਨਾਲ ਰਹਿੰਦਾ, ਘਰਾਂ ਦੇ ਵਿੱਚ ਕੰਧਾਂ ਕੱਢ ਲਈਆਂ,
0: ਸਹੀ ਗੱਲ,
1: ਤੇ ਉਹ ਜਦੋਂ ਇੱਕ ਵਾਰ ਕੰਧ ਪੈ ਜਾਏ, ਕੰਧ ਪੈ ਬੜੀ ਸੌਖੀ ਜਾਂਦੀ ਆ, ਟੁੱਟਦੀ ਬਹੁਤ ਔਖੀ ਆ।
0: ਦੇਖੋ ਜੀ ਜਿਹੜੀ ਕੰਧ ਤੇ ਗੰਢ ਇਹ ਜਦੋਂ ਪੈ ਜਾਵੇ ਨਾ ਇਹ ਸੌਖੀਆਂ ਨਹੀਂ ਟੁੱਟਦੀਆਂ, ਨਾ ਇਹ ਉਹ ਪਿਆਰ ਬਣਦਾ ਉਦਾਂ ਦਾ
1: ਜੀ ਜੀ ਜੀ।
0: ਸੋ ਇਸ ਕਰਕੇ ਬੰਦੇ ਨੂੰ ਉਨਾ ਕੇ ਬੋਲਣਾ ਚਾਹੀਦਾ ਆ ਜਿੰਨਾ ਕੁ ਅਗਲਾ ਸਹਾਰ ਲਵੇ। ਟੋਕਾ ਟਾਕੀ ਦੀ ਆਪਾਂ ਗੱਲ ਕਰਦੇ ਸੀ
1: ਜੀ,
0: ਤੇ ਟੋਕਾ ਟਾਕੀ ਵੀ ਦੇਖੋ ਆਪਣਿਆਂ ਨਾਲ ਹੁੰਦੀ ਆ, ਬਗਾਨਿਆਂ ਨੂੰ ਕੋਈ ਨੀ ਕਰਦਾ,
1: ਨਾ ਨਾ,
0: ਜਦੋਂ ਇਹ ਚੀਜ਼ ਸਮਝ ਆ ਜਾਵੇ ਸਾਰਿਆਂ ਨੂੰ ਤਾਂ ਫਿਰ ਪਰਿਵਾਰ ਖੁਸ਼ਹਾਲ ਰਹਿੰਦਾ ਆ। ਤੇ ਅੱਜ ਕੱਲ ਤਾਂ ਤੁਹਾਨੂੰ ਪਤਾ ਨਵੀਂ ਪੀੜੀ ਸਾਰਦੀ ਨੀ, ਕੋਈ ਮਾੜੀ ਜਿਹੀ ਗੱਲ ਕਰ ਦੋ ਅਗਲੇ ਕਹਿੰਦੇ ਮੈਂ ਨੀ ਕਰਨਾ ਜੀ,
1: ਨਵੀਂ ਪੀੜੀ ਨੂੰ ਕੁਛ ਕਹਿ ਦਿਓ ਤੇ ਉਹ ਫੋਨ ਲੈ ਕੇ ਬਹਿ ਜਾਂਦੇ ਆ, ਉਸੇ ਵੇਲੇ ਫੋਨ ਚ ਲੱਭਣ ਲੱਗ ਦਿੰਦੇ ਪਏ ਇਹਦਾ ਜਵਾਬ ਕੀ ਦੇਣਾ,
0: ਏਆਈ ਆ ਗਿਆ ਜੀ ਫਿਰ ਤਾਂ ਜਵਾਬ ਲੱਭ ਲੈਂਦੇ।
1: ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਚੱਲਦੇ ਫਿਰਦੇ ਏਆਈ ਸੀ,
0: ਸਹੀ ਗੱਲ,
1: ਮੱਥਾ ਦੇਖ ਕੇ ਦੱਸ ਦਿੰਦੇ ਵੀ ਕਾਕਾ ਅੱਜ ਕਿੱਥੋਂ ਆਇਆ ਤੂੰ,
0: ਹੈ ਸਹੀ ਗੱਲ ਆ।
1: ਸੋ ਇਸ ਕਰਕੇ ਭਾਈ ਉਹ ਜਿਹੜੀ ਏਆਈ ਸਾਡੀ ਪੁਰਾਣੀ ਸੀਗੀ, ਠੀਕ ਆ, ਦੇਖੋ ਸਮੇਂ ਦੇ ਨਾਲ ਸਭ ਕੁਝ ਬਦਲਣਾ, ਸਮੇਂ ਦੇ ਨਾਲ ਤਕਨੀਕਾਂ ਵੀ ਨਵੀਆਂ ਆਉਣੀਆਂ, ਖੇਤੀਬਾੜੀ ਚ ਤਾਂ ਤਕਨੀਕਾਂ ਆਈਆਂ,
0: ਬਿਲਕੁਲ ਆਈਆਂ,
1: ਇਹ ਤਕਨੀਕਾਂ ਵੀ ਆਉਣੀਆਂ
0: ਜੀ,
1: ਪਰ ਭਾਈ ਉਹ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਦਾ ਸਾਡੇ ਸਿਰ ਤੇ ਹੱਥ ਹੁੰਦਾ ਸੀ ਨਾ
0: ਜੀ ਜੀ,
1: ਉਹਨੂੰ ਨਾ ਵਿਸਾਰੋ, ਥੋੜਾ ਜਿਹਾ ਆਪਸ ਦੇ ਵਿੱਚ ਪਿਆਰ ਦੇ ਵਿੱਚ ਮਿਲ ਬੈਠ ਕੇ ਜਿਹੜਾ ਰਹਿਣਾ ਚਾਹੀਦਾ, ਜੇ ਆਪਾਂ ਬਹੁਤ ਜ਼ਿਆਦਾ ਇੱਦਾਂ ਇਕੱਲੇ ਇਕੱਲੇ ਰਹਿਣਾ ਸ਼ੁਰੂ ਕਰ ਦਿਆਂਗੇ ਤੇ ਹਾਲੇ ਨੀ, ਆਉਣ ਵਾਲੀ ਪੀੜੀ ਜਿਹੜੀ ਇਹ ਤੋਂ ਜ਼ਿਆਦਾ ਤ੍ਰਸਤ ਹੋ ਜਾਏਗੀ।
0: ਦੇਖੋ ਜੀ ਆਉਣ ਵਾਲੀ ਪੀੜੀ ਨੂੰ ਤਾਂ ਪਤਾ ਹੀ ਨਾ ਮੇਰਾ ਦਾਦਾ ਕੌਣ ਆ ਤੇ ਮੇਰਾ ਚਾਚਾ ਕੌਣ ਆ, ਅੱਜ ਕੱਲ ਤਾਇਆ ਤਾਂ ਖਤਮ ਹੀ ਹੋ ਗਿਆ,
1: ਬਿਲਕੁਲ
0: ਨਾ ਚਾਚਾ ਲੱਭਦਾ ਤੁਹਾਨੂੰ ਕਿਤੇ, ਇਕੱਲੇ ਇਕੱਲੇ ਪਰਿਵਾਰ ਬੈਠਾ ਤੇ ਇਹ ਜਿਹੜੇ ਰਿਸ਼ਤੇ ਆ ਇਹਨਾਂ ਦੀ ਅਹਿਮੀਅਤ ਆ ਸਾਡੀ ਨਵੀਂ ਪੀੜੀ ਨੂੰ ਨਹੀਂ ਪਤਾ ਲੱਗਣੀ,
1: ਸੋ ਜਿਹੜੀ ਅਹਿਮੀਅਤ ਹੈ ਉਹਨੂੰ ਬਣਾ ਕੇ ਰੱਖਣਾ ਚਾਹੀਦਾ।
0: ਸਹੀ ਗੱਲ,
1: ਪਿਆਰ ਮੁਹੱਬਤ ਨਾਲ ਰਹੋ, ਇੱਕ ਦੂਜੇ ਨਾਲ ਮਿਲੋ ਵਰਤੋ, ਤਾਂ ਕਿ ਜਿਹੜੇ ਕੋਈ ਮੁਸੀਬਤ ਆਉਂਦੀ ਵੀ ਆ ਕਦੇ ਰੱਬ ਨਾ ਕਰੇ ਤੇ ਉਹ ਅਸੀਂ ਵੰਡ ਕੇ ਸਾਰੇ ਜਣੇ ਸਹਿ ਸਕਦੇ ਹਾਂ, ਇਕੱਲੇ ਇਕੱਲੇ ਤਾਂ ਫਿਰ ਭਾਈ ਬਹੁਤ ਔਖਾ ਹੋ ਜਾਂਦਾ। ਗੌਣ ਸੁਣਾਈਏ ਤੁਹਾਨੂੰ,
0: ਸੁਣਾ ਦਿਓ ਜੀ।

0: ਹਾਂਜੀ ਤੇਜਾ ਸਿੰਘ ਜੀ,
1: ਸ਼ਿੰਗਾਰਾ ਸਿੰਘ ਜੀ, ਸੁਣਿਆ ਕੌਣ ਜੀ?
0: ਸੁਣਿਆ ਜੀ, ਬਿਲਕੁਲ ਸੁਣਿਆ।
1: ਦੇਖੋ ਆਪਣੇ ਕੋਲ ਇੱਕ ਲੜੀਵਾਰ ਜਿਹੜਾ ਚੱਲਦਾ ਕਥਾ ਸੰਗਰਾਮ ਦੀ, ਉਹਦੀ ਅੱਜ ਆਪਾਂ ਅਗਲੀ ਕੜੀ ਸੁਣਦੇ ਹਾਂ ਜੀ।
0: ਸੁਣੋ ਜੀ ਫਿਰ।
2: ਮੈਂ ਇਤਿਹਾਸ ਹਾਂ, ਮਾਂ ਭਾਰਤੀ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਭਾਰਤ ਦੇ ਵੀਰ ਸਪੂਤਾਂ ਦੇ ਸੰਘਰਸ਼ ਤੇ ਕੁਰਬਾਨੀਆਂ ਨਾਲ ਲਬਰੇਜ਼ ਸੰਗਰਾਮ ਦਾ ਇਤਿਹਾਸ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਜਲਿਆਂ ਵਾਲੇ ਬਾਗ ਦੇ ਹੱਤਿਆ ਕਾਂਡ ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਪਾਪਾਂ ਦਾ ਕੜਾ ਭਰਦਾ ਗਿਆ ਤੇ ਬਹਾਦੁਰ ਭਾਰਤੀ ਵੀਰਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਦਾ ਅੰਮ੍ਰਿਤ ਕਲਸ਼ ਵੀ ਨੱਕੋ ਨੱਕ ਹੁੰਦਾ ਗਿਆ। ਮੈਂ ਤੁਹਾਨੂੰ ਦੱਸਿਆ ਸੀ ਇੱਕ ਬਾਲਕ ਯੋਧੇ ਭਗਤ ਸਿੰਘ ਦੇ ਬਾਰੇ। ਉਸ ਵੇਲੇ ਭਗਤ ਸਿੰਘ ਮਹਿਜ 12 ਸਾਲਾਂ ਦਾ ਸੀ ਜਦੋਂ ਜਲਿਆਂਵਾਲਾ ਬਾਗ ਵਿੱਚ ਅੰਗਰੇਜ਼ ਸਰਕਾਰ ਦੇ ਅਤਿਆਚਾਰ ਦਾ

ਇੱਕੀ ਉਮਰੇ ਉਹ ਬੰਦੂਕਾਂ ਬੀਜ ਕੇ ਬਹੁਤ ਸਾਰੀਆਂ ਬੰਦੂਕਾਂ ਪੈਦਾ ਕਰਕੇ ਅੰਗਰੇਜ਼ਾਂ ਨੂੰ ਮਾਰ ਭਜਾਉਣ ਦੀਆਂ ਗੱਲਾਂ ਕਰਦਾ ਹੁੰਦਾ ਸੀ। ਪਰ ਜੰਡਿਆਂ ਵਾਲੇ ਬਾਗ ਦੇ ਘਿਨੌਣੇ ਤੇ ਜ਼ਾਲਮਾਨਾ ਕਾਂਡ ਨੇ ਭਗਤ ਸਿੰਘ ਦੇ ਇਰਾਦਿਆਂ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ। 28 ਸਤੰਬਰ 1907 ਨੂੰ ਪੈਦਾ ਹੋਏ ਕ੍ਰਾਂਤੀ ਵੀਰ ਭਗਤ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਤੇ ਹੋਰ ਦੇਸ਼ ਭਗਤਾਂ ਨਾਲ ਮਿਲ ਕੇ ਆਜ਼ਾਦੀ ਹਾਸਿਲ ਕਰਨ ਲਈ ਇਤਿਹਾਸਕ ਦਲੇਰੀ ਤੇ ਬਹਾਦਰੀ ਨਾਲ ਤਾਕਤਵਰ ਬ੍ਰਿਟਿਸ਼ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ। ਪਹਿਲਾਂ ਲਾਹੌਰ ਵਿੱਚ ਸਾਂਡਰਸ ਨੂੰ ਮਾਰਿਆ।

ਵਾਸਤੇ। ਨੇਤਾ ਜੀ ਸੁਭਾਸ਼ ਚੰਦਰ ਬੋਸ, ਮੌਲਾਨਾ ਅਬੁਲ ਕਲਾਮ ਆਜ਼ਾਦ, ਚੰਦਰ ਸ਼ੇਖਰ ਆਜ਼ਾਦ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਅਸ਼ਫਾਕ ਉੱਲਾ ਖਾਨ, ਮੰਗਲ ਪਾਂਡੇ, ਰਾਮ ਪ੍ਰਸਾਦ ਬਿਸਮਿਲ, ਰਾਜਗੁਰੂ।

ਇੱਕ ਸੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਕੈਦ ਉਮਾ ਭਾਰਤੀ ਨੂੰ। ਉਸ ਦਿਨ ਦਾ ਸੂਰਜ ਚੜਿਆ ਤਾਂ ਜਿਵੇਂ ਸੂਰਜ ਕੇਸਰੀ ਸਫੇਦ ਤੇ ਹਰੇ ਰੰਗ ਦੀਆਂ ਕਿਰਨਾਂ ਬਿਖੇਰਨ ਲੱਗਾ। ਉਹ ਦਿਨ ਸੀ 15 ਅਗਸਤ ਸਨ 1947। ਮਾਂ ਭਾਰਤੀ ਦੀ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਗਈਆਂ। ਭਾਰਤ ਹੁਣ ਆਜ਼ਾਦ ਹੋ ਚੁੱਕਾ ਸੀ, ਹਮੇਸ਼ਾ ਹਮੇਸ਼ਾ ਵਾਸਤੇ ਆਜ਼ਾਦ। ਅਸਮਾਨ ਵਿੱਚ ਤਿਰੰਗੇ ਦੀ ਸ਼ਾਨ ਇਸ ਕਦਰ ਲਹਿਰਾ ਰਹੀ ਸੀ ਕਿ ਪੂਰਾ ਜ਼ਮਾਨਾ ਲਸ਼ਕ ਕਰ ਰਿਹਾ ਸੀ।

ਸਾਥ ਹੋਵੇ, ਸਾਰਿਆਂ ਨੂੰ ਇੱਕ ਦੂਜੇ ਉੱਤੇ ਵਿਸ਼ਵਾਸ ਹੋਵੇ ਤੇ ਸਾਰਿਆਂ ਦਾ ਰੱਜ ਕੇ ਵਿਕਾਸ ਹੋਵੇ। ਮੈਂ ਫੇਰ ਆਵਾਂਗਾ ਤੇ ਫੇਰ ਬੜੇ ਮਾਣ ਨਾਲ ਸੁਣਾਵਾਂਗਾ ਮੇਰੇ ਭਾਰਤ ਦੇਸ਼ ਮਹਾਨ ਦੇ ਵਿਕਾਸ ਦੀ ਗੌਰਵਮਈ ਗਾਥਾ, ਤੇ ਉਸ ਗੌਰਵ ਗਾਥਾ ਨੂੰ ਨਾਮ ਦਿਆਂਗਾ ਮਾਂ ਭਾਰਤੀ ਦੇ ਸਨਮਾਨ ਦੀ ਕਥਾ, ਵਿਕਾਸ ਦੇ ਸੰਗ੍ਰਾਮ।

0: ਹਰੀ ਸ਼ਿੰਗਾਰਾ ਸਿੰਘ ਜੀ।
1: ਹਾਂਜੀ ਬਿਲਕੁਲ ਸੁਣੀ ਜੀ।
0: ਦੇਖੋ ਅੱਜ ਕੱਲ ਜਿੱਦਾਂ ਬਰਸਾਤਾਂ ਦਾ ਮੌਸਮ ਹੈ, ਤੁਹਾਨੂੰ ਪਤਾ ਹੀ ਆ, ਬਰਸਾਤਾਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਆ
1: ਜੀ,
0: ਉਹਨਾਂ ਦਾ ਸਾਨੂੰ ਖਿਆਲ ਵੀ ਰੱਖਣਾ ਪੈਂਦਾ, ਕਿਉਂਕਿ ਕੀੜੇ ਨਦੀਨ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ।
1: ਸਹੀ ਗੱਲ ਆ।
0: ਸੋ ਬਰਸਾਤਾਂ ਚ ਟਮਾਟਰਾਂ ਦੀ ਕਾਸ਼ਤ ਕਿਵੇਂ ਕਰਨੀ ਆ
1: ਜੀ,
0: ਇਹਦੇ ਬਾਰੇ ਆਪਣੇ ਕੋਲ ਡਾਕਟਰ ਸੈਯਦ ਪਟੇਲ ਹੁਣੀ ਆਏ ਸੀਗੇ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ, ਆਪਾਂ ਸੁਣਦੇ ਆ ਜੀ।
1: ਬਿਲਕੁਲ।
2: ਡਾਕਟਰ ਸਾਹਿਬ ਪਟੇਲ ਜੀ, ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ, ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਚ ਤੁਹਾਨੂੰ ਜੀ ਆਇਆ ਕਹਿੰਦੇ ਆ। ਡਾਕਟਰ ਸਾਹਿਬ, ਅੱਜ ਤੁਹਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ, ਟਮਾਟਰਾਂ ਦੀ ਕਾਸ਼ਤਕਾਰੀ ਨੂੰ ਲੈ ਕੇ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਟਮਾਟਰ ਜਿਹੜਾ ਉਹ ਕਈ ਰੁੱਤਾਂ ਦੇ ਵਿੱਚ ਪੈਦਾ ਕੀਤਾ ਜਾਂਦਾ, ਖਾਸ ਕਰਕੇ ਆਪਾਂ ਜਦੋਂ ਹੁਣ ਬਰਸਾਤਾਂ ਦੀਆਂ ਜਿਹੜੀ ਗੱਲ ਕਰਦੇ ਹਾਂ, ਇਸ ਸਮੇਂ ਦੀ ਗੱਲ ਕਰਦੇ ਹਾਂ, ਤੇ ਭਾਅ ਭੰਤਾਂ ਵੀ ਟਮਾਟਰ ਦਾ ਸੁਖਨਾ ਇਸ ਵਾਰੀ ਬਹੁਤ ਵਧੀਆ ਹੈ, ਤੇ ਇਹ ਹੈ ਕਿ ਜਿਨ੍ਹਾਂ ਨੇ ਲਾਏ ਹੈ ਉਹ ਤਰ ਗਏ ਤੇ ਉਹਨਾਂ ਨੇ ਤਾਂ ਚਾਰ ਪੈਸੇ ਵੱਟ ਲਏ, ਜਿਹਨਾਂ ਨੇ ਨਹੀਂ ਲਾਏ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਯਾਰ ਜੇ ਲਾ ਲੈਂਦੇ ਤੇ ਚੰਗੇ ਰਹਿੰਦੇ। ਸੋ ਇਸ ਕਰਕੇ ਇਸੇ ਕਰਕੇ ਕਹਿੰਦੇ ਆ ਵੀ ਭਾਈ ਭਿੰਨਤਾ ਜ਼ਰੂਰ ਰੱਖੋ, ਥੋੜਾ ਥੋੜਾ ਰਕਬਾ, ਕੋਈ ਪਤਾ ਨਹੀਂ ਹੁੰਦਾ ਕਿਹੜੀ ਫਸਲ ਦਾ ਭਾਅ ਬਣਦਾ, ਕਿਹੜੇ ਟਾਈਮ ਤੇ ਕਿੱਥੇ ਚੱਲਿਆ ਜਾਂਦਾ ਹੈ, ਤੇ ਜਦੋਂ ਤੁਸੀਂ ਇੱਕੋ ਤਰ੍ਹਾਂ ਦੀ ਖੇਤੀ ਕੀਤੀ ਹੈ ਫਿਰ ਉਹ ਚ ਸੰਭਾਵਨਾਵਾਂ ਜਿਹੜੀਆਂ ਬਹੁਤੀਆਂ ਘੱਟ ਜਾਂਦੀਆਂ ਨੇ। ਸੋ ਆਪਾਂ ਟਮਾਟਰਾਂ ਦੀ ਕਾਸ਼ਤਕਾਰੀ ਦੀ ਜਦੋਂ ਗੱਲ ਕਰਦੇ ਹਾਂ ਕਿ ਟਮਾਟਰ ਦੀ ਸਬਜ਼ੀਆਂ ਦੇ ਵਿੱਚ, ਪਹਿਲੀ ਗੱਲ ਤਾਂ ਗੱਲ ਕਰੀਏ ਆਪਾਂ ਕਿ ਬਹੁਤ ਸਾਰੇ ਸਾਡੇ ਵੀਰ ਭਰਾ ਇਹ ਜਾਣਦੇ ਨਹੀਂ ਕਿ ਕਿਹੜੀ ਸਬਜ਼ੀ ਦੀ ਕਿਹੜੀ ਖੁਰਾਕ ਦੇ ਪੱਖ ਤੋਂ ਸਾਡੇ ਲਈ ਕਿੰਨੀ ਮਹੱਤਵ ਹੈ, ਕਿੰਨਾ ਕੁ ਉਹਦਾ ਸਾਡੀ ਸਿਹਤ ਨੂੰ ਬਣਾਉਣ ਦੇ ਵਿੱਚ ਯੋਗਦਾਨ ਹੈ, ਇਹੀ ਨਹੀਂ ਅਸੀਂ ਜਾਣਦੇ। ਟਮਾਟਰ ਖਾਓ ਲਾਲ ਲਾਲ, ਚਿਹਰਾ ਹੋਵੇ ਲਾਲ ਗੁਲਾਲ, ਇਹ ਵੀ ਆਮ ਤੌਰ ਤੇ ਕਿਹਾ ਜਾਂਦਾ ਹੈ, ਤੇ ਸਲਾਦ ਦੇ ਵਿੱਚ ਵੀ, ਕਿਉਂਕਿ ਟਮਾਟਰ ਤਾਂ ਡਾਕਟਰ ਸਾਹਿਬ ਬਹੁਤ ਜਿਹੜਾ ਹੈ ਪੱਖਾਂ ਤੋਂ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ, ਪਿਊਰੀ ਬਣਾ ਲਓ ਜੀ, ਸੌਸ ਬਣਾ ਲਓ ਜੀ, ਸਬਜ਼ੀ ਨੂੰ ਤੜਕਾ ਲਾ ਲਓ, ਕੱਚੇ ਖਾ ਲਓ, ਉਹਦੇ ਅਲੱਗ ਅਲੱਗ ਤਰੀਕੇ ਨੇ ਟਮਾਟਰਾਂ ਨੂੰ ਖਾਣ ਦੇ, ਵਰਤੋਂ ਚ ਲਿਆਉਣ ਦੇ। ਸੋ ਇਸ ਕਰਕੇ ਖੁਰਾਕੀ ਮਹੱਤਵ ਨੂੰ ਥੋੜਾ ਜਦੋਂ ਆਪਾਂ ਦੇਖਦੇ ਹਾਂ ਸਬਜ਼ੀਆਂ ਦੇ ਵਿੱਚ ਕਿੰਨਾ ਕੁ ਟਮਾਟਰ ਦਾ ਮਹੱਤਵ ਹੈ।
3: ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਵੱਲੋਂ ਇਹ ਦੱਸਿਆ ਗਿਆ ਕਿ 300 ਤੇ 350 ਗ੍ਰਾਮ ਸਬਜ਼ੀ ਖਾਣੀ ਚਾਹੀਦੀ, ਉਹਦੇ ਕਰਕੇ ਆਪਣੇ ਸਰੀਰ ਨੂੰ ਨਿਰੋਗੀ ਰੱਖ ਸਕਦੇ ਆਪਾਂ। ਤੇ ਜਦੋਂ ਆਪਾਂ ਟਮਾਟਰ ਦੀ ਗੱਲ ਕਰਦੇ ਹਾਂ, ਉਹਦੇ ਚ ਵਿਟਾਮਿਨ ਏ, ਪੋਟਾਸ਼ੀਅਮ, ਕੈਲਸ਼ੀਅਮ ਜਾਂ ਫਿਰ ਲਾਈਕੋਪੀਨ ਤੇ ਕੈਰੋਟੀਨੋਇਡ, ਇਹ ਖੁਰਾਕੀ ਤੱਤ ਕਾਫੀ ਜ਼ਿਆਦਾ ਮਾਤਰਾ ਚ ਹੈ, ਤੇ ਜਦੋਂ ਆਪਾਂ ਇਹਨੂੰ ਖਾਵਾਂਗੇ ਤਾਂ ਆਪਣੀ ਅੱਖਾਂ ਲਈ ਵੀ ਉਹ ਵਧੀਆ, ਤੇ ਆਪਣਾ ਇੱਕ ਨਿਰੋਗੀ ਸਰੀਰ ਆਪਾਂ ਤਿਆਰ ਕਰ ਸਕਦੇ ਹਾਂ।
2: ਅੱਛਾ ਡਾਕਟਰ ਪਟੇਲ ਜੀ, ਇੱਕ ਆਮ ਤੌਰ ਤੇ ਧਾਰਨਾ ਹੈ ਸੁਣਨ ਨੂੰ ਮਿਲਦੀ, ਪਤਾ ਨੀ ਸੱਚ ਹੈ, ਕਿਉਂਕਿ ਅੱਜ ਕੱਲ੍ਹ ਲੋਕੀ ਨਾ ਜਿੱਦਾਂ ਕਹਿੰਦੇ ਆ ਵੀ ਪ੍ਰਚਾਰ ਕਈ ਤਰ੍ਹਾਂ ਦਾ ਹੋ ਰਿਹਾ, ਠੀਕ ਵੀ ਹੋ ਰਿਹਾ, ਗਲਤ ਵੀ ਹੋ ਰਿਹਾ, ਚੋਣ ਅਸੀਂ ਆਪ ਕਰਨੀ ਹੈ, ਚੋਣ ਕਾਰ ਅਸੀਂ ਖੋਦਾ। ਹੁਣ ਕਈ ਬੰਦੇ ਕਹਿੰਦੇ ਆ ਕਿ ਜੀ ਟਮਾਟਰ ਦਾ ਜਿਹੜਾ ਉੱਪਰਲਾ ਹਿੱਸਾ ਖਾਣਾ ਚਾਹੀਦਾ ਹੈ, ਕਈ ਕਹਿੰਦੇ ਆ ਵੀ ਟਮਾਟਰ ਦਾ ਛਿਲਕਾ ਬਿਲਕੁਲ ਨੀ ਖਾਣਾ ਚਾਹੀਦਾ, ਤੇ ਇਹ ਕਿੱਥੇ ਕੁ ਤੱਕ ਜਿਹੜੀਆਂ ਕਿਵਦੰਤੀਆਂ, ਕੁਛ ਇਹ ਚ ਸਹੀ ਹੈ ਜਾਂ ਇਹ ਗਲਤ ਹੈ ਕਿ ਕਈ ਲੋਕ ਮੈਂ ਦੇਖਿਆ ਵੀ ਉਹ ਟਮਾਟਰ ਦਾ ਅੰਦਰ ਵਾਲਾ ਹਿੱਸਾ ਹੀ ਕੱਢ ਕੇ ਖਾ ਦਿੰਦੇ ਨੇ, ਉੱਪਰ ਉੱਪਰ ਵਾਲਾ ਖਾਂਦੇ ਨੇ?
3: ਬਿਲਕੁਲ, ਆਪਾਂ ਪੂਰਾ ਟਮਾਟਰ ਖਾਣਾ ਚਾਹੀਦਾ, ਉਹਦਾ ਛਿਲਕਾ, ਉਹਦੇ ਚ ਲਾਈਕੋਪੀਨ ਕੰਟੈਂਟ ਸਭ ਤੋਂ ਜ਼ਿਆਦਾ ਹੈ, ਤੇ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਲਾਈਕੋਪੀਨ ਦੀ ਟੈਬਲੇਟਸ ਵੀ ਆ ਰਹੀ ਹੈ, ਤੇ ਜਦੋਂ ਆਪਾਂ ਪੂਰਾ ਟਮਾਟਰ ਖਾਵਾਂਗੇ ਤੇ ਜੋ ਲਾਈਕੋਪੀਨ ਕੰਟੈਂਟ ਹੈ ਉਹ ਪੂਰਾ ਆਪਣੇ ਸਰੀਰ ਨੂੰ ਮਿਲੂਗਾ, ਤੇ ਉਹਦੇ ਕਰਕੇ ਪੂਰਾ ਟਮਾਟਰ ਹੀ ਖਾਣਾ ਚਾਹੀਦਾ।
2: ਖਾਣਾ ਚਾਹੀਦਾ, ਕੋਈ ਇਹ ਨਹੀਂ ਹੈ ਉਹਦੇ ਚ ਆਹ ਚੀਜ਼ ਖਾਣੀ ਚਾਹੀਦੀ ਹੈ ਤੇ ਇਹ ਚੀਜ਼ ਨਹੀਂ ਖਾਣੀ ਚਾਹੀਦੀ, ਟਮਾਟਰ ਖਾਣ ਵਾਲੀ ਚੀਜ਼ ਦਾ ਸਾਰੇ ਟਮਾਟਰ ਖਾਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਹੁਣ ਜਿਹੜਾ ਸਮਾਂ ਹੈ ਜਦੋਂ ਆਪਾਂ ਬਰਸਾਤ ਦੀ ਰੁੱਤ ਦੀ ਗੱਲ ਕਰਦੇ ਹਾਂ, ਇਹ ਅਮੂਮਨ ਕਿਹਾ ਜਾਂਦਾ ਕਿ ਯਾਰ ਬਰਸਾਤ ਰੁੱਤ

0: ਵਿੱਚ ਟਮਾਟਰ ਦੀ ਕਾਸ਼ਤਕਾਰੀ ਕਰਨੀ ਬੜੀ ਮੁਸ਼ਕਲ ਹੈ। ਪਹਿਲਾਂ ਸਬਜ਼ੀਆਂ ਸਾਰੀਆਂ ਤੁਹਾਨੂੰ ਪਤਾ ਹੀ ਹੈ ਬਰਸਾਤ ਰੁੱਤ ਵਿੱਚ ਪੈਦਾ ਕਰਨੀਆਂ ਮੁਸ਼ਕਲ ਹੈ, ਤੇ ਟਮਾਟਰਾਂ ਦੇ ਵਿੱਚ ਕੀ ਇਹ ਗੱਲ ਸਹੀ ਹੈ, ਕੁਛ ਸਮੱਸਿਆਵਾਂ ਹੈ ਜਾਂ ਨਹੀਂ ਹੈ?
1: ਬਰਸਾਤ ਰੁੱਤ ਚ ਮੇਨ ਦੋ ਮੁੱਖ ਸਮੱਸਿਆਵਾਂ ਹਨ, ਜਿਵੇਂ ਚਿੱਟੀ ਮੱਖੀ ਦਾ ਹਮਲਾ ਤੇ ਵਿਸ਼ਾਣੂ ਰੋਗ ਦਾ ਹਮਲਾ, ਜਿਵੇਂ ਆਪਾਂ ਠੁੱਟੀ ਰੋਗ ਵੀ ਕਹਿੰਦੇ, ਇਹਦਾ ਹਮਲਾ ਸਭ ਤੋਂ ਜ਼ਿਆਦਾ ਹੁੰਦਾ। ਉਹਦੇ ਕਰਕੇ ਆਪਾਂ ਟਮਾਟਰ ਦੀ ਕਾਸ਼ਤ ਥੋੜੀ ਕੇਅਰਫੁਲੀ ਕਰਨੀ ਪੈਂਦੀ ਹੈ
0: ਕਰਕੇ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਹੈ ਵੀ ਹੁਣ ਤਾਂ ਦੇਖੋ, ਅੱਗੇ ਆਪਾਂ ਦੇਖਦੇ ਸੀ ਟਮਾਟਰ ਦੀਆਂ ਜਿਹੜੇ ਬੇਲਾਂ ਉਹ ਥੱਲੇ ਪਈਆਂ ਹੁੰਦੀਆਂ ਸੀ ਤੇ ਮਹਿੰਗੇ ਜਿਹੇ ਹੋ ਟਮਾਟਰ,
1: ਹਾਂਜੀ,
0: ਹੁਣ ਤਾਂ ਤਕਨੀਕ ਬਦਲ ਗਈ, ਜਿਹੜੀਆਂ ਟਮਾਟਰਾਂ ਦੀਆਂ ਬੇਲਾਂ ਨੇ ਉਹ ਉੱਪਰ ਚੜ੍ਹੀਆਂ ਜਾਂਦੀਆਂ ਤੇ ਟਮਾਟਰ ਸਾਰੇ ਇੱਕੋ ਰੰਗ ਦੇ ਇੱਕੋ ਸਾਈਜ਼ ਦੇ ਬਣਦੇ ਹੈ। ਇਹਦੀ ਕਾਸ਼ਤਕਾਰੀ ਦੇ ਵਿੱਚ ਤਕਨੀਕ ਜਿਹੜੀ ਹੈ, ਢੰਗ ਹੈ ਜਾਂ ਤਰੀਕਾ ਹੈ, ਤੁਸੀਂ ਕਿਹੜਾ ਮੰਨਦੇ ਹੋ ਕਿ ਸਾਨੂੰ ਕਿਹੜੇ ਢੰਗ ਤਰੀਕਿਆਂ ਵੱਲ ਜਾਣਾ ਚਾਹੀਦਾ ਕਿ ਜਿਹਦੇ ਨਾਲ ਟਮਾਟਰ ਦੀ ਕਾਸ਼ਤ ਹੋਵੇ? ਹੁਣ ਤਾਂ ਪੌਲੀ ਹਾਊਸ, ਨੈੱਟ ਹਾਊਸ, ਬੜੇ ਤਰ੍ਹਾਂ ਹੋਰ ਵੀ ਵਿਧੀਆਂ ਆ ਗਈਆਂ ਸਾਡੇ ਕੋਲ।
1: ਹਾਂਜੀ ਬਿਲਕੁਲ, ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਇੰਡੀਟਰਮੀਨੇਟ ਟਮਾਟੋ ਜੋ ਆਪਾਂ ਕਹਿੰਦੇ, ਜਿਵੇਂ ਆਪਾਂ ਵੇਲ ਤੇ ਚਾੜਦੇ ਆ, ਉਹ ਟਮਾਟਰ ਮੋਸਟਲੀ ਪੌਲੀ ਹਾਊਸ ਲਈ ਆਪਾਂ ਰਿਕਮੈਂਡ ਕਰਦੇ ਆ, ਤੇ ਬਰਸਾਤ ਰੁੱਤ ਚ ਤਿੰਨ ਮੇਨ ਕਿਸਮਾਂ ਹੈਗੀ, ਜਿਵੇਂ ਪੰਜਾਬ ਵਰਖਾ ਬਾਰ ਇੱਕ, ਪੰਜਾਬ ਵਰਖਾ ਬਾਰ ਦੋ ਤੇ ਪੰਜਾਬ ਵਰਖਾ ਬਾਰ ਚਾਰ, ਤੇ ਇਹਨਾਂ ਨੂੰ ਆਪਾਂ ਬੈਡ ਤੇ ਹੀ ਲਟਾ ਕੇ ਇਹਦੀ ਕਲਟੀਵੇਸ਼ਨ ਕਰ ਸਕਦੇ।
0: ਅੱਛਾ ਪਟੇਲ ਜੀ, ਜਿਹੜਾ ਬੈਡ ਬਣਾਉਣਾ ਹੈ, ਕਿਉਂਕਿ ਬੈਡ ਬਣਾਉਣ ਦੀ ਵੀ ਇੱਕ ਵਿਧੀ ਹੈ, ਇੱਕ ਤਰੀਕਾ ਹੈ, ਉੱਥੋਂ ਅਸੀਂ ਗਲਤੀ ਕਰ ਜਾਂਦੇ ਹਾਂ, ਕਿਉਂਕਿ ਅਸੀਂ ਨਾ ਦੇਖਾ ਦੇਖੀ ਜ਼ਿਆਦਾਤਰ ਸੁਣੀ ਸੁਣਾਈ ਜਿਹੜਾ ਹੈ, ਥੋੜਾ ਜਿਹਾ ਤਜਰਬਾ ਜਿਹੜਾ ਹੈ ਨਾ, ਜਿੱਦਾਂ ਬੰਦੇ ਨੂੰ ਕਹਿੰਦੇ ਹੁੰਦੇ ਆਪ ਕੰਮ ਕਰਕੇ ਬੰਦਾ ਚੱਲਦੇ ਨੇ ਮਾਂ ਕਿਸੇ ਬੰਦੇ ਦੀ ਸਲਾਹ ਦੇ ਨਾਲ, ਹੈ ਨਾ, ਤੁਸੀਂ ਕੰਮ ਕਰੋ, ਉਹਦਾ ਜਿਹੜਾ ਸਿੱਟਾ ਅਲੱਗ ਤਰ੍ਹਾਂ ਦਾ ਹੁੰਦਾ ਹੈ, ਬੈੱਡ ਦੀ ਜਿਹੜੀ ਉਚਾਈ ਹੈ, ਉਹਦੀ ਲੰਬਾਈ ਹੈ, ਚੌੜਾਈ ਹੈ, ਤੇ ਬੈੱਡ ਬਣਾਉਣਾ, ਜ਼ਮੀਨ ਜਿਹੜੀ ਮਿੱਟੀ ਹੈ, ਆਪਾਂ ਕਿੱਦਾਂ ਇਹ ਸਾਰੀ ਕਿੱਦਾਂ ਕਰਨੀ ਹੈ?
1: ਬੇਸਿਕਲੀ ਜਦੋਂ ਆਪਾਂ ਟਮਾਟਰ ਦੀ ਗੱਲ ਕਰਦੇ ਤੇ ਉਹਦੇ ਸੀਡ ਸਾਈਜ਼ ਜੋ ਹੈ ਉਹ ਕਾਫੀ ਛੋਟਾ ਹੁੰਦਾ, ਉਹਦੇ ਕਰਕੇ ਉਹਦੀ ਪਨੀਰੀ ਤਿਆਰ ਕਰਨੀ ਜ਼ਰੂਰੀ ਹੈ, ਤੇ ਉਹਦੀ ਪਨੀਰੀ ਲਈ ਆਪਾਂ 15 ਤੋਂ 20 ਸੈਂਟੀਮੀਟਰ ਉੱਚੀ ਕੈਰੀਆ ਬਣਾਉਣੀ ਚਾਹੀਦੀ, ਤੇ ਡੇਢ ਮੀਟਰ ਲੰਬੀ ਚੌੜਾਈ ਦੀ ਬੈੱਡ ਤਿਆਰ ਕਰਨੇ ਚਾਹੀਦੇ, ਤੇ ਉੱਥੇ ਆਪਾਂ ਕੋਈ ਵੀ ਛੋਟੀ ਮੋਟੀ ਜੋ ਬਿਮਾਰੀ ਆ ਰਹੀ ਹੈ ਉਹਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਸਕਦੇ, ਤੇ ਜਦੋਂ ਆਪਾਂ ਉਹਨੂੰ ਖੇਤ ਚਲਾਵਾਂਗੇ ਤੇ ਕਤਾਰ ਦਾ ਫਾਸਲਾ ਕਰੀਬਨ 4 ਤੋਂ 5 ਫੁੱਟ ਦਾ ਚਾਹੀਦਾ, ਤੇ ਬੂਟਿਆਂ ਦਾ ਫਾਸਲਾ 1 ਫੁੱਟ ਦਾ ਚਾਹੀਦਾ।
0: ਕੋਈ ਜ਼ਮੀਨ ਵੀ ਇਹਦੇ ਲਈ ਖਾਸ ਕਿਸਮ ਦੀ ਚਾਹੀਦੀ ਹੈ?
1: ਹਾਂਜੀ, ਜ਼ਮੀਨ ਚ ਵੈਸੇ ਤਾਂ ਸਾਰੀ ਜ਼ਮੀਨਾਂ ਚ ਆਪਾਂ ਇਹਨੂੰ ਉਗਾ ਸਕਦੇ ਹਾਂ, ਬਟ ਜਿੱਥੇ ਉਹਦਾ ਪੀਐਚ 6 ਤੋਂ 7 ਦੇ ਵਿੱਚ ਵਿਚਾਲਿਆ ਉਹ ਵਧੀਆ ਹੈ, ਤੇ ਹਲਕੀ ਜ਼ਮੀਨ ਚਾਹੀਦੀ, ਤੇ ਜਿੱਥੇ ਪਾਣੀ ਦਾ ਨਿਕਾਸ ਵਧੀਆ ਹੋਵੇ ਉਹ ਵਾਲੀ ਜ਼ਮੀਨ, ਉਹਦੇ ਚ ਕੁਆਲਿਟੀ ਵਧੀਆ ਹੋਊਗੀ,
0: ਪਾਣੀ ਖੜਾਉਣਾ ਨਹੀਂ ਚਾਹੀਦਾ,
1: ਪਾਣੀ ਨਹੀਂ ਖੜਨਾ।
0: ਅੱਛਾ ਡਾਕਟਰ ਸਾਹਿਬ, ਇਹ ਤਾਂ ਦੇਖੋ ਜਿਹੜਾ ਤੁਸੀਂ ਪਾਣੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਾਣੀ ਵੀ ਲੋੜ ਤਾਂ ਹੈ ਹੀ ਹੈ ਨਾ, ਹੋਣਾ ਨਹੀਂ ਚਾਹੀਦਾ, ਉਹ ਅਲੱਗ ਚੀਜ਼ ਹੈ, ਖਾਦਾਂ ਵੀ ਹੈ, ਕਿਉਂਕਿ ਹਰ ਜਿਹੜੀ ਫਸਲ ਹੈ ਉਹਦੀਆਂ ਖੁਰਾਕੀ ਲੋੜਾਂ ਵੀ ਹੈ। ਆਮ ਤੌਰ ਤੇ ਜਿਹੜਾ ਸਬਜ਼ੀਆਂ ਨੂੰ ਆਪਾਂ ਕਹਿੰਦੇ ਵੀ ਭਾਈ ਪਤਲਾ ਪਾਣੀ ਦਿਓ, ਇਹਨਾਂ ਨੂੰ ਭਰਮਾ ਪਾਣੀ ਨਾ ਦਿਓ, ਖਾਦ ਵੀ ਜਿਹੜੀ ਹੈ ਉਹ ਬੂਟੇ ਦੀ ਉਮਰ ਦੇ ਲਿਹਾਜ਼ ਦੇ ਨਾਲ, ਉਹਦੀ ਸਮਰੱਥਾ ਦੇ ਲਿਹਾਜ਼ ਨਾਲ ਪਾਓ, ਇਹ ਚ ਪਾਣੀ ਦਾ ਪ੍ਰਬੰਧ ਤੇ ਖਾਦਾਂ ਦਾ ਪ੍ਰਬੰਧਨ ਜਦੋਂ ਆਪਾਂ ਕਰਨਾ ਹੈ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ?
1: ਮੇਨ ਬਰਸਾਤ ਰੁੱਤ ਦੀ ਟਮਾਟਰ ਦੀ ਜਦੋਂ ਗੱਲ ਕਰਦੇ ਆਪਾਂ, ਉਸ ਟਾਈਮ ਜ਼ਰੂਰਤ ਮੁਤਾਬਿਕ ਪਾਣੀ ਦੇਣਾ ਚਾਹੀਦਾ, ਤੇ ਕਰੀਬਨ 8 ਤੋਂ 10 ਪਾਣੀ ਦੀ ਲੋੜ ਪੈ ਸਕਦੀ ਹੈ,
0: ਮੌਸਮ
1: ਦੇਖਦੇ। ਹਾਂਜੀ, ਤੇ ਜਦੋਂ ਖਾਦਾਂ ਦੀ ਗੱਲ ਕਰਦੇ ਤੇ 10 ਟਨ ਗਲੀ ਸੜੀ ਰੂੜੀ ਚਾਹੀਦੀ, ਤੇ 55 ਕਿਲੋ ਯੂਰੀਆ, ਤੇ 155 ਕਿਲੋ ਸੁਪਰ ਫਾਸਫੇਟ, ਤੇ 45 ਕਿਲੋ ਮਿਊਰੇਟ ਆਫ ਪੋਟਾਸ਼, ਇਹਦੀ ਵਰਤੋਂ ਕਰਨੀ ਚਾਹੀਦੀ। ਤੇ ਮੇਨ ਜੋ ਯੂਰੀਆ ਹੈ ਉਹਨੂੰ ਆਪਾਂ 3 ਕਿਸ਼ਤਾਂ ਚ ਦੇਣਾ ਚਾਹੀਦਾ, ਜਿਵੇਂ 1/3 ਜਦੋਂ ਆਪਾਂ ਖੇਤ ਤਿਆਰ ਕਰ ਰਹੇ ਉਸ ਟਾਈਮ, ਤੇ ਦੂਜਾ ਜੋ 1/3 ਹਿੱਸਾ ਹੈ ਉਹ 1 ਮਹੀਨੇ ਬਾਅਦ, ਜਿਵੇਂ ਆਪਣੀ 1 ਗੋਡੀ ਹੋ ਗਈ ਉਸ ਤੋਂ ਬਾਅਦ ਆਪਾਂ ਦੂਜਾ ਛਿੱਟਾ ਦੇ ਦੇਣਾ ਚਾਹੀਦਾ, ਤੇ ਤੀਜਾ ਜੋ ਹੈ ਜਦੋਂ ਫੁੱਲ ਲੱਗਣਾ ਸ਼ੁਰੂ ਹੋ ਗਿਆ ਉਸ ਟਾਈਮ ਆਪਣਾ ਆਖਰੀ ਹਿੱਸਾ ਦੇਣਾ ਚਾਹੀਦਾ। ਬਰਸਾਤ ਰੁੱਤ ਚ ਸ਼ੁਰੂਆਤ ਚ ਅਗਰ ਆਪਾਂ ਨਦੀਨ ਨੂੰ ਕੰਟਰੋਲ ਕਰਤਾ ਫਿਰ ਆਪਣਾ ਕਲਟੀਵੇਸ਼ਨ ਜਾਂ ਫਿਰ ਜੋ ਕਾਸ਼ਤ ਹੈ
0: ਕਿੱਦਾਂ ਕਰਨਾ, ਇਹਦਾ ਆਪਾਂ ਮੈਨੂਅਲੀ ਗੋਡੀ ਕਰਕੇ ਕਰਨਾ ਹੈ ਜਾਂ ਦਵਾਈਆਂ ਦਵਾਈਆਂ ਪਾਉਣੇ ਕੀ ਕਰਨਾ?
1: ਮੇਨ ਯੂਨੀਵਰਸਿਟੀ ਵੱਲੋਂ ਇੱਕ ਸੰਕੋਰ ਕਰਕੇ ਦਵਾਈ ਹੈ, 300 ਗ੍ਰਾਮ ਪ੍ਰਤੀ ਏਕੜ ਉਹਨੂੰ 200 ਲੀਟਰ ਪਾਣੀ ਚ ਘੋਲ ਕੇ ਕਰਨਾ ਚਾਹੀਦਾ ਤੇ ਇਹ ਜੋ ਸਪਰੇ ਹੋਊਗੀ ਜਾਂ ਫਿਰ ਛਿੜਕਾਓ ਹੋਊਗਾ ਉਹ 3 ਤੋਂ 4 ਦਿਨ ਪਹਿਲਾਂ ਕਰਨੀ ਚਾਹੀਦੀ ਤਾਂ ਕਿ ਆਪਣਾ ਜੋ ਬੂਟ ਹੈ ਉਹਦੇ ਤੇ ਕੋਈ ਅਸਰ ਨਾ ਪਵੇ
0: ਮਤਲਬ ਜ਼ਮੀਨ ਚ ਲਾਉਣ ਤੋਂ ਪਹਿਲਾਂ ਕਰਨੀ
1: ਹਾਂਜੀ
0: ਹਾਂ ਇਹ ਨਾ ਬੂਟੇ ਲਾ ਕੇ ਕਰੀਏ
1: ਹਾਂਜੀ ਹਾਂਜੀ
0: ਉਹਦਾ ਜਿਹੜਾ ਅਸਰਾਤ ਹੈ ਉਹ ਵੀ ਜ਼ਿਆਦਾ ਹੋਣਗੇ ਅਸਰ ਵੀ ਜ਼ਿਆਦਾ ਹੋਣਗੇ ਕਿਉਂਕਿ ਜਦੋਂ ਫਸਲ ਲੱਗ ਜਾਂਦੀ ਹੈ ਤੇ ਉਦੋਂ ਨਤੀਜੇ ਨਿਕਲਣ ਦੇ ਉਦੋਂ ਫਿਰ ਢੰਗ ਤਰੀਕੇ ਵੀ ਬਦਲ ਜਾਂਦੇ ਹੈ ਉਦੋਂ ਫਿਰ ਕੋਈ ਦਵਾਈ ਬਦਲਣੀ ਹੈ ਜਦੋਂ ਕਈ ਵਾਰੀ ਆਪਾਂ ਦੇਖਿਆ ਖੜੀ ਫਸਲ ਦੇ ਵਿੱਚ ਸਾਨੂੰ ਸਮੱਸਿਆ ਆ ਜਾਂਦੀ
1: ਹੈ ਬਸ ਇੱਕ ਉਸ ਤੋਂ ਬਾਅਦ 1 ਮਹੀਨੇ ਬਾਅਦ ਗੋਡੀ ਕਰ ਲਈ
0: ਗੋਡੀ ਕਰੋ
1: ਹਾਂਜੀ ਉਸ ਤੋਂ ਬਾਅਦ ਪੂਰਾ ਬੈਡ ਕਵਰ ਹੋ ਜਾਊਗਾ
0: ਅੱਛਾ ਇਹ ਤਾਂ ਆਪਾਂ ਦੇਖੋ ਨਦੀਨਾਂ ਦੀ ਗੱਲ ਕਰਦੇ ਸੀ ਡਾਕਟਰ ਸਾਹਿਬ ਹੁਣ ਇਹ ਤੋਂ ਇਲਾਵਾ ਆਪਾਂ ਦੇਖਦੇ ਹਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਠੂਠੀ ਰੋਗ ਬਿਮਾਰੀਆਂ ਵੀ ਬੜੀਆਂ ਲੱਗਦੀਆਂ ਨੇ ਇਹਨੂੰ ਕੀੜੇ ਮਕੌੜੇ ਵੀ ਬੜੇ ਲੱਗਦੇ ਨੇ ਟਮਾਟਰਾਂ ਦੀ ਫਸਲ ਨੂੰ ਕਾਣੇ ਹੋ ਜਾਂਦੇ ਨੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੈ ਕਿਹੜੇ ਕਿਹੜੇ ਇਹਦੇ ਚ ਕੀਟ ਪਤੰਗ ਹੈ ਜਿਹੜੇ ਫਸਲ ਦਾ ਨੁਕਸਾਨ ਕਰਦੇ ਹੈ ਤੇ ਆਪਾਂ ਨੂੰ ਰੋਕਣਾ ਕਿੱਦਾਂ
1: ਬੇਸਿਕਲੀ ਇਹਦੇ ਚ 2 ਕੀੜੇ ਮਕੌੜੇ ਹੈਗੇ ਪਹਿਲਾਂ ਚਿੱਟੀ ਮੱਖੀ ਤੇ ਦੂਜਾ ਫਲ ਦੀ ਸੁੰਡੀ ਹੈ ਤੇ ਚਿੱਟੀ ਮੱਖੀ ਲਈ ਆਪਾਂ ਫਲ ਪੈਣ ਤੋਂ ਪਹਿਲਾਂ 400 ml ਮੈਲਾਥੀਅਨ ਦੀ ਸਪਰੇ ਕਰਨੀ ਚਾਹੀਦੀ 100 ਲੀਟਰ ਪਾਣੀ ਵਿੱਚ ਘੋਲ ਕੇ ਤੇ ਫਲ ਦੀ ਸੁੰਡੀ ਲਈ ਆਪਾਂ 2 ਹਫ਼ਤੇ ਦੇ ਅੰਤਰਾਲ ਤੇ 60 ml ਕੋਰਾਜਨ ਤੇ 30 ml ਫੇਮ ਦੀ ਵਰਤੋਂ ਕਰ ਸਕਦੇ
2: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰਫਿਰੋਜ਼ੀ संसद ने सर्वोच्च न्यायालय न्यायाधीशों की संख्या संशोधन विधेयक 2026 पारित कर दिया है राज्यसभा ने इसे आज पारित किया और लोकसभा ने इसे सोमवार को पारित किया था यह विधेयक सर्वोच्च न्यायालय न्यायाधीशों की संख्या अधिनियम 1956 में संशोधन करता है इसके अंतर्गत भारत के मुख्य न्यायाधीश को छोड़कर सर्वोच्च न्यायालय में न्यायाधीशों की वर्तमान संख्या 33 से बढ़ाकर 37 की जाएगी राज्यसभा में विधि और न्याय मंत्री अर्जुन राम मेघवाल ने कहा कि नरेंद्र मोदी सरकार सबका साथ सबका विकास सबका विश्वास और सबका प्रयास के आदर्श वाक्य पर काम कर रही है उन्होंने कहा कि देश के लोग हर क्षेत्र में सुधार देख रहे हैं और ये विधेयक न्यायिक सुधारों का ही एक हिस्सा है
3: न्यायपालिका के बढ़ते कार्यभार न्यायिक विषयों की बदलते प्रकृति व उभरते कॉन्स्टिट्यूशनल लीगल इंटरप्रिटेशन के नए सवालों को ध्यान में रखकर माननीय सुप्रीम कोर्ट में न्यायाधीशों की संख्या बढ़ाना एक समय की मांग और समयानुकूल सुधार भी है जिसमें संवैधानिक पीठों के अधिक गठन की आवश्यकता भी एक प्रमुख पहलू है
2: लोकसभा में बैंकरों के बही खातों का साक्ष्य विधेयक 2026 पारित हो गया है विधेयक का उद्देश्य बैंकरों के बही खातों से संबंधित साक्ष्यों के लिए कानून बनाना और इसे समकालीन डिजिटल बैंकिंग प्रथाओं के अनुरूप बनाना है इसका लक्ष्य वर्तमान बैंकिंग कार्य प्रणालियों की आवश्यकताओं को पूरा करने के लिए कानूनी ढांचे का आधुनिकीकरण करना है विधेयक में बैंकरों के बही खातों का इलेक्ट्रॉनिक या डिजिटल रिकॉर्ड साक्ष्य के रूप में स्वीकार्य वैध और कानूनी रूप से लागू करने योग्य प्रावधान भी है प्रधानमंत्री नरेंद्र मोदी ने कहा है कि 7 वर्ष पहले अनुच्छेद 370 और 35A को निरस्त किए जाने के बाद से जम्मू कश्मीर तथा लद्दाख के लोगों के जीवन में व्यापक बदलाव आया है सोशल मीडिया पोस्ट में श्री मोदी ने कहा कि दोनों केंद्र शासित प्रदेशों में बुनियादी ढांचे का विस्तार हुआ है और शिक्षा स्वास्थ्य सेवा उद्यमिता तथा खेल के क्षेत्रों में अवसर बढ़े हैं उन्होंने कहा कि संविधान पूरी तरह लागू होने से महिलाओं और वंचित समुदाय सहित उन लोगों को अधिकार मिले हैं जो दशकों से वंचित थे प्रधानमंत्री ने कहा कि आज का दिन इसलिए भी विशेष है क्योंकि देश इस वर्ष डॉ श्यामा प्रसाद मुखर्जी की 125वीं जयंती मना रहा है भारत ने आज पाकिस्तान को पाकिस्तान के अवैध कब्जे वाले जम्मू कश्मीर में हिंसा रोकने आतंकी नेटवर्क के खिलाफ कार्रवाई करने और अपने अवैध कब्जे वाले सभी भारतीय क्षेत्रों को तुरंत खाली करने की सलाह दी तथा कथित यौम इस्तेसाल यानी शोषण दिवस पर पाकिस्तान के विदेश मंत्री की टिप्पणियों के संबंध में विदेश मंत्रालय के प्रवक्ता रणधीर जायसवाल ने कहा कि दुनिया इस सुनियोजित तमाशों से मूर्ख नहीं बन रही है श्री जायसवाल ने कहा कि जम्मू कश्मीर और लद्दाख के केंद्र शासित प्रदेश भारत का अभिन्न और अविभाज्य हिस्सा है हमेशा से रहे हैं और हमेशा रहेंगे बॉम्बे उच्च न्यायालय ने मेटा, एक्सकॉप और गूगल एलएलसी को सड़क परिवहन और राजमार्ग मंत्री नितिन गडकरी को निशाना बनाकर बनाए गए अपमानजनक, अश्लील और मानहानिकारक सोशल मीडिया पोस्ट को तुरंत हटाने का निर्देश दिया है। न्यायालय ने श्री गडकरी द्वारा दायर मानहानि के

ਕਲਪ ਕੇ ਫੁੱਲ ਬੰਬ ਕੇ ਕਾਮਨਾ ਵੇ ਪਤ ਮਿੱਟ ਨੀ ਵੀ ਨਾਨਕਾ ਪੁੱਛ ਗਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਸਤ ਰਜ ਤੋ ਨੀ ਹੈ ਸਭ ਰਹੋ ਅਪਰਾਧੀ ਦੁਨਾ ਮੇ ਜੋ ਹੰਤਾ ਮਿਰਗਾ ਸੀਸ ਨੂੰ ਐ ਕਿਆ ਥੀ ਐ ਧੋਤੀ ਬਸਤਰ ਕਪਾਟੰ ਜੇ ਜਾਂਸ ਬਰਮੰ ਕਰਮੰ ਸਾਥ।

ਕੱਪੜ ਰੁਸਾਵਣਾ ਛੱਡ ਦੁਨੀਆਂ ਅੰਦਰ ਜਾ ਵੜਨਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਪੀਏ ਮਨ ਭਾਵਦੇ ਰਹਿ ਪੀੜਾ ਕੇ ਜਾ ਵੜਨਾ ਨੰਗਾ ਦੁੱਧ ਚਾਲਿਆ ਤਦ ਸੇ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ।

ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ।

ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ

ਆਵੇ ਜੈ ਪਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਏ ਤਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ

0: ਕੁੜੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸਜੀ ਨਾਲ ਪੱਕ ਪਾਉ ਕੱਤੀਏ ਬ੍ਰਾਹਮਣ ਵੱਟੇ ਆਏ ਕੋਹੇ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਕੋਹੇ ਪਰਾਣਾ ਸੱਟੀਏ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋ ਮਹੱਲਾ ਪਹਿਲਾ
1: ਨਾ ਮੰਨਿਆ ਪਤ ਉਪਜੇ ਸਾ

ਸੇਵਾ ਤਗਨਾ ਅਖੀ ਵੇ ਤਗਾਇਆ ਤੇ ਵਤਾਏ ਵਰ ਧਾਗੇ ਵਰੇ ਘਟਾ ਲੈ ਪਾੜ ਕਰੇ ਵੇ ਆਹੋ ਕੜ ਕਾਗ ਦਸੇ ਰਾਹ ਸੁਣ ਵੇਖੋ।

ਹੋੜ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ ਖਸਮੇ ਪਾਏ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ ਤਦਰ ਕੀ ਪੈਂਦਾ ਜਾਏ ਸੀ ਤਦਰ ਕੀ ਪੈਂਦਾ ਜਾਏ ਸੀ।

ਮਤ ਪਿਟਾਵੇ ਮਤ ਪਿਟਾਵੇ ਨਾ ਸਾਡਾ ਫਿੱਟੈ ਤਨ ਫਿੱਟੈ ਫਿਰ ਕਰੇ ਮਨ ਜੂਠੈ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈਏ ਕਹੋ ਨਾਨਕ ਸੱਚ ਤੇ ਆਈਏ ਸੱਚ ਹੋਵੇ ਤਾਂ ਸੱਚ ਪਾਈ।

ਪੁਲਿਸ ਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਰ ਮਿਸਰੇ ਸੇ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ ਦਰ ਮੰਗੜ ਭਿੱਖ ਨਾ ਪਾਏਂਦਾ।